0: ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਸ ਕੰਟਰੋਲ ਸੋਸਾਇਟੀ ਵੱਲੋਂ ਜਨਹਿਤ ਵਿੱਚ ਜਾਰੀ।
1: कार्यक्रम में आगे बढ़ते हैं और आपको सुनवाते हैं भुज द प्राइड ऑफ इंडिया इस फिल्म का गीत, जिसे गाया है जुबीन नौटियाल ने। देवशी खंडूरी ने इसे लिखा है, गौरव दास गुप्ता का संगीत।

0: ਘਰੋਂ ਬਾਹਰ ਨਿਕਲ ਕੇ ਕੰਮ ਕਰਨਾ ਚਾਹੀਦਾ।
1: ਜੀ ਜੀ, ਆਪਨੇ ਬਿਲਕੁਲ ਸਹੀ ਕਹਾ। ਔਰ ਕੁਛ ਵੀ ਸਿੱਖਣੇ ਕੀ ਯਾ ਮਨ ਮੇ ਕੁਛ ਠਾਨ ਲੈਣੇ ਕੀ ਕੋਈ ਉਮਰ ਨਹੀਂ ਹੋਤੀ। ਬਹੁਤ ਅੱਛੀ ਬਾਤ ਕਹੀ ਹੈ ਆਪਨੇ। ਮਨ ਮੇ ਅਗਰ ਹਮ ਠਾਨ ਲੇ ਤੋ ਫਿਰ ਸਫਲ ਤੋ ਹੋਣਾ ਹੀ ਹੈ ਜੀਵਨ ਮੇ ਹਮੇ।
0: ਹਾਂ, ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ।
1: ਜੀ ਬਿਲਕੁਲ, ਘਰ ਕੀ ਬਾਤ ਕਰੇ ਯਾ ਕਾਮ ਕੀ ਬਾਤ ਕਰੇ ਤੋ ਆਪਨੇ ਸਹੀ ਕਹਾ। ਹਰ ਬਾਤ ਇਸੀ ਬਾਤ ਪਰ ਨਿਰਭਰ ਕਰਤੀ ਹੈ ਕਿ ਆਪਕੀ ਸਫਲਤਾ ਇਸ ਬਾਤ ਪਰ ਨਿਰਭਰ ਕਰਤੀ ਹੈ ਕਿ ਆਪਕੇ ਮਨ ਮੇ ਜੋ ਨਿਸ਼ਚੈ ਹੈ ਵੋ ਕਿਤਨਾ ਦ੍ਰਿੜ ਹੈ, ਕਿਤਨਾ ਪੱਕਾ ਹੈ ਕਿ ਆਪ ਇਹ ਕਾਮ ਕਰ ਲੇਂਗੇ ਔਰ ਆਪਕੋ ਸਫਲਤਾ ਪੂਰਵਕ ਇਹ ਕਾਮ ਕਰਨਾ ਹੈ।
0: ਹਾਂਜੀ ਹਾਂ
1: ਜੀ, ਅੱਛੀ ਲੱਗੀ ਹਮੇ ਆਪਕੀ ਬਾਤੇ, ਆਪਨੇ ਹਮੇ ਫੋਨ ਕੀਆ, ਆਪਕਾ ਬਹੁਤ ਬਹੁਤ ਧੰਨਵਾਦ।
0: ਥੈਂਕ ਯੂ।
1: ਹੈਲੋ ਚੰਡੀਗੜ੍ਹ। ਹੈਲੋ ਜੀ, ਨਾਮ ਬਤਾਏ ਆਪਣਾ।
2: ਮੈਂ ਰਾਮਚੰਦ ਮਾਖੀਆ ਕਾਫਰ ਭਾਈ ਬੋਲ ਰਹਾ ਹੂੰ, ਬਨਿਆ ਪਰ ਧਮਤਰੀ ਛੱਤੀਸਗੜ੍ਹ ਸੇ।
1: ਅੱਛਾ ਜੀ, ਛੱਤੀਸਗੜ੍ਹ ਪਹੁੰਚ ਗਏ ਹਮ। ਚਲੀਏ, ਕੈਸੇ ਹੈ ਛੱਤੀਸਗੜ੍ਹ ਕੇ ਹਮਾਰੇ ਸ਼੍ਰੋਤਾ?
2: ਬੜੀਆ ਬੜੀਆ, ਮਸਤ
1: ਬੜੀਆ ਹੈ।
2: ਹਾਂ, ਆਪ ਲੋਗ ਕੈਸੇ ਹੈ?
1: ਹਮ ਬਿਲਕੁਲ ਠੀਕ ਠਾਕ ਹੈ। ਦੇਖੀਏ, ਸਟੂਡੀਓ ਮੇ ਬੈਠੇ ਹੈ, ਆਪਸੇ ਬਾਤਚੀਤ ਕਰ ਰਹੇ ਹੈ, ਤੋ ਚਲੀਏ ਬਾਤ ਕਰ ਲੇਤੇ ਹੈ ਦ੍ਰਿੜ ਨਿਸ਼ਚੈ ਕੇ ਬਾਰੇ ਮੇ। ਕਿਆ ਸੋਚਤੇ ਹੈ ਆਪ ਇਸਕੇ ਬਾਰੇ ਮੇ?
2: ਦ੍ਰਿੜ ਨਿਸ਼ਚੈ ਜੋ ਹੈ ਬਹੁਤ ਬੜੀਆ ਚੀਜ਼ ਹੈ, ਕਿਉਂਕਿ ਇਸਸੇ ਕਾਮ ਹੋਣਾ ਸਰਲ ਹੋ ਜਾਤਾ ਹੈ ਔਰ ਹਮੇ ਇੱਕ ਮਾਰਗ ਰਾਸਤਾ ਮਿਲ ਜਾਤਾ ਹੈ। ਜਿਸ ਤਰ੍ਹਾਂ ਦੇ ਹਮ ਕਿਸੀ ਚੀਜ਼ ਕੋ ਖੋਜਤੇ ਹੈ ਵੋ ਚੀਜ਼ ਹਮੇ ਮਿਲੇ ਤੋ ਪੂਰਾ ਫੋਕਸ ਉਸ ਚੀਜ਼ ਮੇ ਰਹਿਤਾ ਹੈ। ਜੈਸੇ ਕਿ ਉਦਾਹਰਣ ਕੇ ਲਿਏ, ਕਈ ਪ੍ਰਕਾਰ ਕੇ ਰੰਗ ਹੈ, ਲੇਕਿਨ ਹਮਕੋ ਲਾਲ ਰੰਗ ਖੋਜਨਾ ਹੈ ਤੋ ਆਜੂ ਬਾਜੂ ਕਾਲਾ ਹੈ ਸਫੇਦ ਹੈ, ਲੇਕਿਨ ਹਮਾਰਾ ਲਕਸ਼ਯ ਜੋ ਰਹਿਤਾ ਹੈ ਲਾਲ ਰੰਗ ਕਹਾਂ ਮਿਲੇਗਾ ਵਹਾਂ ਪਰ ਜਾਤੇ ਹੈ ਤੋ ਲਕਸ਼ਯ ਨਿਰਧਾਰਿਤ ਹੋਣਾ ਚਾਹੀਏ ਤੋ ਕਾਮ ਸਰਲ ਹੋ ਜਾਤਾ ਹੈ ਔਰ ਮਾਰਗ ਮਿਲ ਹੀ ਜਾਤਾ ਹੈ।
1: ਜੀ ਬਹੁਤ ਅੱਛੀ ਬਾਤ ਆਪਨੇ ਕਹੀ, ਲਕਸ਼ਯ ਨਿਰਧਾਰਿਤ ਹੋਣਾ ਚਾਹੀਏ ਔਰ ਜਬ ਆਪਕਾ ਨਿਸ਼ਚੈ ਬੜਾ ਦ੍ਰਿੜ ਹੋਤਾ ਹੈ ਨਾ, ਸੰਕਲਪ ਬੜਾ ਅੱਛਾ ਹੋਤਾ ਹੈ ਤੋ ਵੋ ਜੋ ਲਕਸ਼ ਆਪਨੇ ਰੱਖਾ ਹੈ ਨਾ ਉਸਕੋ ਆਪ ਪਾ ਹੀ ਲੇਤੇ ਹੈ। ਜੈਸੇ ਉਦਾਹਰਣ ਲੈ ਸਕਤੇ ਹੈ ਹਮ, ਅਰਜੁਨ ਨੇ ਜੋ ਮਛਲੀ ਕੀ ਆਂਖ ਮੇ ਤੀਰ ਮਾਰਾ ਥਾ ਤੋ ਲਕਸ਼ਯ ਕੋ ਕੈਸੇ ਇਕਦਮ ਸਾਧ ਲਿਆ ਥਾ ਉਸਨੇ, ਔਰ ਵੋ ਇਸਲੀਏ ਸਾਧ ਪਾਇਆ ਕਿਉਂਕਿ ਮਨ ਮੇ ਉਸਕੇ ਦ੍ਰਿੜ ਨਿਸ਼ਚੈ ਥਾ ਕਿ ਮੁਝੇ ਵਹਾਂ ਪਰ ਨਿਸ਼ਾਨਾ ਲਗਾਨਾ ਹੀ ਹੈ।
2: हाँ जी, और इस पर एक बहुत बढ़िया बात है, लेंगे बात निकली है ना लक्ष्य की, एक मीना बाजार लगती है ना जैसे अपना,
1: जी समझते हैं हम मीना बाजार
2: चलाते हैं।
1: जी जी जी,
2: और बाल वगैरह टंगा रहता है उसको निशाना मारो करके ऐसा रहता है ना।
1: जी जी जी, मेलों में ऐसा अक्सर होता है।
2: हाँ, तो बचपन में मेरा ध्यान जो इधर उधर बढ़ा जाता था तो फुग्गे फटते नहीं थे, मैं सोचता था लाइन वाले लगे, तो उन्होंने बताया कि ये जो यहाँ से जो निशान जा रहे हैं ना बंदूक से,
1: जी जी जी,
2: उसमें आप जिसमें भी मारने फुग्गे में या जो टंगे रहते हैं
1: जी जी,
2: तो उसमें निशाना वो बाकायदा है, उसने बताया कि इसमें आप ध्यान दो तो आपका रहेगा सही। तो जो टंगे रहते हैं मूर्तियाँ वगैरह ऐसे उसमें लगाया।
1: आपको एक बात बताएं, ये जो निशाना लगाने वाली बात आपने कही ना, जब मेले में हम जाते हैं या कहीं घूमने जाते हैं तो हमें भी बड़ा शौक है ये सब करने का और हम भी निशाना लगाने की पूरी कोशिश करते हैं।
2: याद करा दिया।
1: जी जी, चलिए बहुत अच्छा लगा आपसे बातचीत करके, फोन करने के लिए आपका धन्यवाद।
2: ओके, धन्यवाद। वंदे मातरम।
1: वंदे मातरम। अच्छा जी, बहुत सारी बातें हम कर रहे हैं, बहुत सारे टेलीफोन कॉल्स हमें आ रहे हैं हमारे श्रोताओं के, तो एक ब्रेक लेते हैं। म्यूजिकल ब्रेक कैसा रहेगा, चलिए सुनते हैं ये प्यारा सा गाना।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਤੇ ਕਰੋੜਾਂ ਪਾਰਟੀ ਵਰਕਰਾਂ ਦਾ ਸਮਰਪਣ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਰਿਹਾ। ਅੱਜ ਨਵੀਂ ਦਿੱਲੀ 'ਚ ਵਿਕਸਿਤ ਭਾਰਤ ਸੰਕਲਪ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਅੱਜ ਸਵੇਰੇ ਸ੍ਰੀ ਵਿਨਾਇਕ ਮੰਦਰ 'ਚ ਆ ਕੇ ਦੇਸ਼ ਦੇ ਇਸਦੇ 140 ਕਰੋੜ ਨਾਗਰਿਕਾਂ ਦੀ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਪਰਮਾਤਮਾ ਅੱਗੇ ਕਾਮਨਾ ਕੀਤੀ ਹੈ ਕਿ ਉਨ੍ਹਾਂ ਨੂੰ ਹੋਰ ਤਾਕਤ ਤੇ ਊਰਜਾ ਦੇਣ ਤਾਂ ਜੋ ਦਿਨ ਰਾਤ ਪੂਰੀ ਸ਼ਰਧਾ ਨਾਲ ਦੇਸ਼ ਦੇ ਇਸਦੇ ਲੋਕਾਂ ਦੀ ਸੇਵਾ ਕਰਦੇ ਰਹਿਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 25 ਸਾਲਾਂ ਦੌਰਾਨ ਲੋਕਾਂ ਤੋਂ ਉਨ੍ਹਾਂ ਨੂੰ ਮਿਲਿਆ ਵਿਸ਼ਵਾਸ ਤੇ ਇਸ ਸਮੇਂ ਦੌਰਾਨ ਉਨ੍ਹਾਂ ਨੂੰ ਪ੍ਰਾਪਤ ਕੀਤਾ ਤਜਰਬਾ ਉਨ੍ਹਾਂ ਦੀ ਸਭ ਤੋਂ ਵੱਡੀ ਪੂੰਜੀ ਹੈ।
1: ਸਭ ਕਾ ਸਾਥ ਸਭ ਕਾ ਵਿਕਾਸ ਯਹੀ ਮੇਰੇ ਲਈ ਸੁਸ਼ਾਸਨ ਕਾ ਆਧਾਰ ਰਹਾ ਹੈ। ਸਮੱਸਿਆ ਸਭ ਕੀ ਹੈ ਤੋ ਸਮਾਧਾਨ ਵੀ ਸਭ ਕੇ ਲਈ ਹੋਣਾ ਚਾਹੀਏ ਔਰ ਇਸ ਲਈ ਹਮਨੇ ਸੁਸ਼ਾਸਨ ਕੋ ਸੈਚੁਰੇਸ਼ਨ ਸੇ ਜੋੜਾ। ਸੈਚੁਰੇਸ਼ਨ ਯਾਨੀ ਹਰ ਲਾਭਾਰਥੀ ਜੁੜੇ, ਕੋਈ ਪਾਤਰ ਛੁਟੇ ਨਹੀਂ।
0: ਇਸ ਮੌਕੇ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ ਨੂੰ ਆਪਣੇ ਜੀਵਨ ਦਾ ਇੱਕੋ ਇੱਕ ਉਦੇਸ਼ ਬਣਾਇਆ ਅਤੇ ਰਾਜਨੀਤੀ ਨੂੰ ਦੇਸ਼ ਦੀ ਸੇਵਾ ਦਾ ਮਾਧਿਅਮ ਮੰਨਿਆ ਏ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਪ੍ਰਤੀ 25 ਸਾਲ ਦੀ ਨਿਰੰਤਰ ਸਮਰਪਿਤ ਤੇ ਅਣਥੱਕ ਸੇਵਾ ਪੂਰੀ ਕਰਨ ਤੇ ਵਧਾਈ ਦਿੱਤੀ। ਇਧਰ ਪੰਜਾਬ ਵਿਚ ਵੀ ਕਈ ਥਾਵਾਂ ਤੇ ਇਸ ਮੌਕੇ ਪ੍ਰੋਗਰਾਮ ਕੀਤੇ ਜਾ ਰਹੇ ਨੇ। ਮੋਹਾਲੀ ਵਿਖੇ ਜ਼ਿਲ੍ਹਾ ਬੀਜੇਪੀ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਅਗਵਾਈ 'ਚ ਮੋਹਾਲੀ ਸਥਿਤ ਜ਼ਿਲ੍ਹਾ ਬੀਜੇਪੀ ਦੇ ਮੁੱਖ ਦਫ਼ਤਰ ਵਿਖੇ ਸੇਵਾ ਸੰਕਲਪ ਯਾਤਰਾ ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪ੍ਰਧਾਨ ਮੰਤਰੀ ਦੇ 25 ਸਾਲ ਦੇ ਕਾਰਜਕਾਲ ਦੌਰਾਨ ਗੁਜਰਾਤ ਤੇ ਹੁਣ ਭਾਰਤ ਨੂੰ ਵਿਸ਼ਵ ਦੀ ਚੌਥੀ ਅਰਥ ਵਿਵਸਥਾ ਬਣਾਉਣ ਦੀ ਗੱਲ ਕਰਦਿਆਂ ਕਿਹਾ ਕਿ ਦੇਸ਼ ਹੁਣ ਵਿਕਸਿਤ ਭਾਰਤ ਦੇ ਟੀਚੇ ਵੱਲ ਕਦਮ ਅੱਗੇ ਵਧਾ ਰਿਹਾ ਹੈ।
2: ਅੱਜ ਸੇਵਾ ਸੰਕਲਪ ਦਾ ਅਭਿਆਨ ਕਰ ਰਹੇ ਹਾਂ, ਇਹਨਾਂ ਦੇ 25 ਸਾਲ ਦੇ ਸਾਸ਼ਨ ਨੂੰ ਉਹਨਾਂ ਦਾ ਇੱਕੋ ਲਕਸ਼ ਆ ਕਿਵੇਂ ਭਾਰਤ ਨੂੰ ਵਿਕਸਿਤ ਭਾਰਤ ਬਣਾ ਦੇਣਾ। ਕਿੱਡੀ ਵੱਡੀ ਸੋਚ ਆ ਪ੍ਰਧਾਨ ਮੰਤਰੀ ਸਾਹਿਬ ਦੀ। ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਇਸ ਦੇਸ਼ ਦੇ ਲੋਕਾਂ ਨੇ ਮੈਨੂੰ ਬਹੁਤ ਕੁਛ ਦਿੱਤਾ। ਅੱਜ ਆਪਣੀ ਇਕਾਨਮੀ ਦੁਨੀਆ 'ਚ 5ਵੇਂ ਨੰਬਰ ਤੇ ਆ, 7.8 ਆ ਜੋ 60% ਤੇ ਆਪਣੀ ਜਿਹੜੀ GDP ਗਰੋਥ ਹੋ ਰਹੀ ਆ। ਰੇਲਵੇ ਇੰਨੀ ਆਧੁਨਿਕ, ਰੇਲਵੇ ਦੇ ਵਿੱਚ ਬੰਦੇ ਭਾਰਤ, ਰੇਲਵੇ ਸਟੇਸ਼ਨਾਂ ਨੂੰ, ਏਅਰਪੋਰਟਸ ਨੂੰ, ਇਨਫਰਾਸਟ੍ਰਕਚਰ ਦੇ ਵਿੱਚ ਭਾਰਤ ਨੂੰ ਉੱਥੇ ਲੈ ਜਾਂਦਾ ਜਿਹੜਾ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ।
0: ਉਧਰ ਬੀਜੇਪੀ ਜ਼ਿਲ੍ਹਾ ਪਠਾਨਕੋਟ ਵੱਲੋਂ ਸ਼ੈਲੀ ਰੋਡ ਸਥਿਤ ਪੰਡਿਤ ਦੀਨ ਦਿਆਲ ਆਡੀਟੋਰੀਅਮ ਵਿਖੇ ਵਿਕਸਿਤ ਭਾਰਤ ਸਭਾ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਕੇਂਦਰੀ ਜਾਂਚ ਬਿਊਰੋ CBI ਨੇ ਪੰਜਾਬ ਦੇ ਮੁੱਖ ਮੰਤਰੀ ਦੇ OST ਰਾਜਵੀਰ ਘੁੰਮਣ ਤੇ ਉਹਨਾਂ ਦੇ ਸਾਥੀਆਂ ਖਿਲਾਫ IAS ਅਤੇ IPS ਰੈਂਕ ਦੇ ਅਧਿਕਾਰੀਆਂ ਸਮੇਤ ਅਧਿਕਾਰੀਆਂ ਦੇ ਨਕਦੀ ਬਦਲੇ, ਤਬਾਦਲੇ ਅਤੇ ਉਹਨਾਂ ਦੀਆਂ ਪੋਸਟਿੰਗਾਂ 'ਚ ਪ੍ਰਭਾਵ ਪਾਉਣ ਤੇ ਭ੍ਰਿਸ਼ਟਾਚਾਰ ਦੇ ਹੋਰਨਾਂ ਮਾਮਲਿਆਂ 'ਚ FIR ਦਰਜ ਕੀਤੀ ਹੈ ਤਾਂ ਜੋ ਇਹਨਾਂ ਇਲਜ਼ਾਮਾਂ ਦੀ ਜਾਂਚ ਕੀਤੀ ਜਾ ਸਕੇ। ਇਸ ਤੋਂ ਬਾਅਦ ਚੰਡੀਗੜ੍ਹ, ਮੋਹਾਲੀ, ਗੁਰਦਾਸਪੁਰ, ਲੁਧਿਆਣਾ, ਪਟਿਆਲਾ, ਸੰਗਰੂਰ ਤੇ ਜਲੰਧਰ ਵਿੱਚ ਉਹਨਾਂ ਨਾਲ ਸੰਬੰਧਿਤ 8 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਲੈਪਟਾਪ, ਮੋਬਾਈਲ ਫੋਨ ਤੇ ਦਸਤਾਵੇਜ਼

0: ਕਿ ਅਪਰਾਧਕ ਸਬੂਤ ਜ਼ਬਤ ਕੀਤੇ ਗਏ ਇਹਨਾਂ ਦੀ ਰਿਸ਼ਵਤਖੋਰੀ ਦੇ ਸਬੂਤਾਂ ਲਈ ਜਾਂਚ ਕੀਤੀ ਜਾ ਰਹੀ ਹੈ ਜਾਂਚ ਏਜੰਸੀ ਵੱਲੋਂ ਇਹ ਕਾਰਵਾਈ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਬੰਧਿਤ ਭ੍ਰਿਸ਼ਟਾਚਾਰ ਦਾ ਮਾਮਲਾ ਸੀਬੀਆਈ ਨੂੰ ਸੌਂਪਣ ਤੋਂ ਬਾਅਦ ਦਿੱਤੇ ਗਏ ਹੁਕਮਾਂ ਦੇ ਮੱਦੇਨਜ਼ਰ ਕੀਤੀ ਗਈ ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਅਧਿਕਾਰਤ ਹਵਾਲਿਆਂ ਦੇ ਹਵਾਲੇ ਨਾਲ ਦੱਸਿਆ ਕਿ 6 ਵਿਅਕਤੀਆਂ ਜਿਨ੍ਹਾਂ ਵਿੱਚ 2 ਸਰਕਾਰੀ ਸੇਵਕ ਸਾਲਸੀ ਕਰਨ ਵਾਲੇ ਅਤੇ ਸਹਿਯੋਗੀ ਸ਼ਾਮਲ ਨੇ ਜਿਨ੍ਹਾਂ ਵਿੱਚ OST ਘੁੰਮਣ ਭਰਾ ਨਿਤਿਨ ਗੋਹਲ ਤੇ ਜਿਤਿਨ ਗੋਹਲ ਰੋਮੀ ਰਾਜਾ ਮਹਾਜਨ ਬੀਰ ਦਵਿੰਦਰ ਅਤੇ RS ਨਾਗਰਾ ਤੇ ਕੁਝ ਹੋਰ ਅਣਪਛਾਤੇ ਸਰਕਾਰੀ ਸੇਵਕ ਤੇ ਨਿੱਜੀ ਵਿਅਕਤੀ ਸ਼ਾਮਲ ਨੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੋਰ ਜਾਂਚ ਜਾਰੀ ਹੈ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ CBI ਦੀ ਕਾਰਵਾਈ ਦੀ ਨਿਖੇਧੀ ਕੀਤੀ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਨੇ ਕੇਂਦਰ ਅਤੇ ਉਹਨਾਂ ਦੀ ਸਰਕਾਰ ਨੂੰ ਬਦਨਾਮ ਕਰਨ ਲਈ ਏਜੰਸੀ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਗਾਇਆ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮੁੱਖ ਚੋਣ ਦਫ਼ਤਰ ਵੱਲੋਂ ਅੱਜ ਤੋਂ 11 ਅਕਤੂਬਰ ਤੱਕ ਸ਼ਹਿਰ ਭਰ ਦੇ ਪੋਲਿੰਗ ਸਟੇਸ਼ਨਾਂ ਉੱਤੇ ਵੋਟਰ ਸੂਚੀ ਤੋਂ ਬਾਹਰ ਰਹਿ ਕੇ ਯੋਗ ਨਾਗਰਿਕਾਂ ਦੇ ਨਾਮ ਦਰਜ ਕਰਵਾਉਣ ਲਈ ਵਿਸ਼ੇਸ਼ ਰਜਿਸਟ੍ਰੇਸ਼ਨ ਕੈਂਪ ਲਗਾਏ ਜਾ ਰਹੇ ਨੇ ਇਸ ਮੌਕੇ ਖਾਸ ਤੌਰ 'ਤੇ ਨੌਜਵਾਨ ਅਤੇ ਪਹਿਲੀ ਵਾਰ ਵੋਟਰ ਬਣਨ ਵਾਲਿਆਂ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਸਬੰਧਿਤ BLOs ਇਹਨਾਂ 5 ਦਿਨਾਂ ਦੌਰਾਨ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਆਪੋ ਆਪਣੇ ਪੋਲਿੰਗ ਸਟੇਸ਼ਨਾਂ 'ਤੇ ਉਪਲਬਧ ਰਹਿਣਗੇ ਮੌਸਮ ਵਿਭਾਗ ਨੇ 8 ਅਕਤੂਬਰ ਤੱਕ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ ਕਈ ਜ਼ਿਲ੍ਹਿਆਂ ਅਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ 'ਚ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ ਉਧਰ ਪਠਾਨਕੋਟ ਵਿੱਚ ਅੱਜ ਵਰਖਾ ਹੋਈ ਜਦਕਿ ਹੋਰਨਾਂ ਕਈ ਥਾਵਾਂ 'ਤੇ ਬਦਲਵਾਈ ਬਣੀ ਰਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸਮ੍ਰਿਤੀ ਮੰਧਾਨਾ ਨੂੰ ਭਾਰਤ ਦੀ ਔਰਤਾਂ ਦੀ ਕ੍ਰਿਕਟ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਹੈ ਉਹ ਹੁਣ ਭਾਰਤ ਦੇ ਫੁੱਲ ਟਾਈਮ ਵਾਈਟ ਬਾਲ ਕਪਤਾਨ ਵਜੋਂ ਜ਼ਿੰਮੇਵਾਰੀ ਸੰਭਾਲਣਗੇ ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੈਂਡਲ ਹੈ @AREAER RNU ਜਲੰਧਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ ਨਮਸਕਾਰ
1: FM 107.2 MHz पर ये आकाशवाणी है और आप सुन रहे हैं विविध भारती का चंडीगढ़ केंद्र आइए सुनते हैं अब कुछ फिल्मी गीत पहला गीत आपको सुनवाएंगे फिल्म आई हेट लव स्टोरीज से धुन बनाई है प्रीतम ने और गाया है मोहित चौहान ने बोल हैं नीलेश मिश्रा के

0: ਦਾ ਪਰਦਾਫਾਸ਼ ਕਰਦਿਆਂ ਇੱਕ ਨਾਬਾਲਿਗ ਸਮੇਤ 8 ਮੁਲਜ਼ਮਾਂ ਨੂੰ 15 ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੂਰਦਰਸ਼ੀ ਨੀਤੀਆਂ ਤੇ ਸਖ਼ਤ ਮਿਹਨਤ ਸਦਕਾ ਭਾਰਤ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਦੇ ਆਪਣੇ ਸੁਪਨੇ ਨੂੰ ਜ਼ਰੂਰ ਪੂਰਾ ਕਰੇਗਾ। ਅੱਜ ਨਵੀਂ ਦਿੱਲੀ 'ਚ ਵਿਕਸਿਤ ਭਾਰਤ ਸੰਕਲਪ ਸਭਾ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਜੋ ਕਦੇ ਨੀਤੀਗਤ ਖੜੌਤ ਦੀ ਚਰਚਾ ਨਾਲ ਜੁੜਿਆ ਹੋਇਆ ਸੀ, ਹੁਣ ਆਪਣੀ ਵੱਧਦੀ ਤਾਕਤ ਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਯੋਗਤਾ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ।
1: 7 ਅਕਤੂਬਰ 2001 ਕੋ जब मैंने गुजरात के मुख्यमंत्री के रूप में शपथ ली थी, तब सोचा नहीं था कि कभी ये पड़ाव भी आएगा। आज मुझे हेड ऑफ द गवर्नमेंट के तौर पर निरंतर सेवा करते हुए 25 वर्ष पूरे हो गए। ये जनता जनार्दन के निरंतर आशीर्वाद का परिणाम है।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 25

0: कि कभी ये पड़ाव भी आएगा। आज मुझे हेड ऑफ द गवर्नमेंट के तौर पर निरंतर सेवा करते हुए 25 वर्ष पूरे हो गए। ये जनता जनार्दन के निरंतर आशीर्वाद का परिणाम है।
1: प्रधानमंत्री ने कहा कि पिछले 25 सालों दौरान उन्ना ਲੋਕਾਂ ਤੋਂ ਉਹਨਾਂ ਨੂੰ ਮਿਲਿਆ ਵਿਸ਼ਵਾਸ ਤੇ ਸਮੇਂ ਦੌਰਾਨ ਉਹਨਾਂ ਨੂੰ ਪ੍ਰਾਪਤ ਹੋਇਆ ਤਜਰਬਾ ਉਹਨਾਂ ਦੀ ਸਭ ਤੋਂ ਵੱਡੀ ਪੂੰਜੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਲਈ ਵੱਡੇ ਟੀਚੇ ਨਿਰਧਾਰਤ ਕਰਨ ਦਾ ਸਮਾਂ ਹੈ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਪ੍ਰਧਾਨ ਮੰਤਰੀ ਨੂੰ 25 ਸਾਲ ਦੀ ਜਨਤਕ ਸੇਵਾ ਪੂਰੀ ਕਰਨ ਤੇ ਵਧਾਈ ਦਿੱਤੀ ਹੈ। ਇਧਰ ਪੰਜਾਬ ਭਰ ਵਿੱਚ ਵੀ ਕਈ ਥਾਵਾਂ ਤੇ ਇਸ ਮੌਕੇ ਪ੍ਰੋਗਰਾਮ ਉਲੀਕੇ ਗਏ। ਮੋਹਾਲੀ ਵਿਖੇ ਜ਼ਿਲ੍ਹਾ ਬੀਜੇਪੀ ਦੇ ਮੁੱਖ ਦਫ਼ਤਰ ਵਿਖੇ ਸੇਵਾ ਸੰਕਲਪ ਯਾਤਰਾ ਪ੍ਰੋਗਰਾਮ ਕਰਵਾਇਆ ਗਿਆ ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਨੂੰ ਸੁਣਿਆ ਗਿਆ। ਇਸ ਮੌਕੇ ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪ੍ਰਧਾਨ ਮੰਤਰੀ ਦੇ 25 ਸਾਲ ਦੇ ਕਾਰਜਕਾਲ ਦੌਰਾਨ ਗੁਜਰਾਤ ਅਤੇ ਹੁਣ ਭਾਰਤ ਨੂੰ ਵਿਸ਼ਵ ਦੀ ਚੌਥੀ ਅਰਥ ਵਿਵਸਥਾ ਬਣਾਉਣ ਦੀ ਗੱਲ ਕਰਦਿਆਂ ਕਿਹਾ ਕਿ ਦੇਸ਼ ਹੁਣ ਵਿਕਸਿਤ ਭਾਰਤ ਦੇ ਟੀਚੇ ਵੱਲ ਅੱਗੇ ਵੱਧ ਰਿਹਾ। ਉਧਰ ਬੀਜੇਪੀ ਜ਼ਿਲ੍ਹਾ ਪਠਾਨਕੋਟ ਵੱਲੋਂ ਸ਼ੈਲੀ ਰੋਡ ਸਥਿਤ ਪੰਡਿਤ ਦੀਨ ਦਿਆਲ ਆਡੀਟੋਰੀਅਮ ਵਿਖੇ ਵਿਕਸਿਤ ਭਾਰਤ ਸਭਾ ਦਾ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਬੇਮਿਸਾਲ ਤਰੱਕੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਕ ਸੇਵਾ 'ਚ 25 ਸਾਲ ਪੂਰੇ ਕਰ ਲਏ ਨੇ। ਇਹ ਇੱਕ ਅਜਿਹਾ ਸਫ਼ਰ ਹੈ ਜਿਹੜਾ ਜਨ ਸੇਵਾ ਤੋਂ ਦੇਸ਼ ਸੇਵਾ ਦੇ ਮੰਤਰ ਤੇ ਅਟੁੱਟ ਵਚਨਬੱਧਤਾ ਨਾਲ ਪ੍ਰਭਾਸ਼ਿਤ ਹੁੰਦਾ ਤੇ ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਸੇਵਾ ਤੇ ਸੁਸ਼ਾਸਨ ਦੀ ਇਸੇ ਸੋਚ ਤੋਂ ਪ੍ਰੇਰਿਤ ਹੋ ਕੇ ਸਰਕਾਰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਸਮਾਵੇਸ਼ੀ ਵਿਕਾਸ ਤੇ ਸਮਾਜਿਕ ਸਸ਼ਕਤੀਕਰਨ ਰਾਹੀਂ ਇਹ ਸਮਰਪਣ ਲੋਕਾਂ ਦੇ ਜੀਵਨ 'ਚ ਤਬਦੀਲੀ ਲਿਆ ਰਿਹਾ। ਅੱਜ ਸੇਵਾ ਸੰਕਲਪ ਅਭਿਆਨ ਦੀ ਇਸ ਵਿਸ਼ੇਸ਼ ਲੜੀ 'ਚ ਅਸੀਂ ਤੁਹਾਡੇ ਲਈ ਇੱਕ ਮਿਸਾਲ ਲੈ ਕੇ ਆਏ ਹਾਂ ਕਿ ਕਿਵੇਂ ਇਸ ਦ੍ਰਿਸ਼ਟੀਕੋਣ ਨੂੰ ਰਾਮ ਮੰਦਰ ਸਭਿਅਤਾ ਦੀ ਚੇਤਨਾ ਨੂੰ ਸੁਰਜੀਤ ਕਰਨ ਨਾਲ ਅਮਲ 'ਚ ਲਿਆਂਦਾ ਗਿਆ। ਹੋਰ ਵੇਰਵੇ ਨਾਲ ਇੱਕ ਰਿਪੋਰਟ।
2: 5 ਸਦੀਆਂ ਤੋਂ ਲੋਕ ਅਯੋਧਿਆ ਵਿੱਚ ਉਸ ਥਾਂ ਨੂੰ ਮੁੜ ਹਾਸਲ ਕਰਨ ਦੀ ਉਡੀਕ ਕਰ ਰਹੇ ਸਨ ਜਿੱਥੇ ਭਗਵਾਨ ਰਾਮ ਦਾ ਜਨਮ ਹੋਇਆ ਸੀ। ਅਯੋਧਿਆ ਉਹਨਾਂ ਲਈ ਸਿਰਫ ਇੱਕ ਧਾਰਮਿਕ ਥਾਂ ਨਹੀਂ ਸੀ, ਸਗੋਂ ਕਰੋੜਾਂ ਲੋਕਾਂ ਦੀ ਆਸਥਾ ਦਾ ਕੇਂਦਰ ਸੀ। ਅਯੋਧਿਆ ਵਿੱਚ ਰਾਮ ਮੰਦਰ ਬਣਾਉਣ ਦੀ ਆਸ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਦੀ ਰਹੀ, ਪਰ ਕਈ ਪੀੜ੍ਹੀਆਂ ਅਜਿਹੀਆਂ ਵੀ ਰਹੀਆਂ ਜੋ ਇਸ ਮੰਦਰ ਨੂੰ ਦੇਖੇ ਬਿਨਾਂ ਹੀ ਦੁਨੀਆਂ ਨੂੰ ਅਲਵਿਦਾ ਕਹਿ ਗਈਆਂ। ਇਹ ਮਾਮਲਾ ਕਰੀਬ 70 ਸਾਲਾਂ ਤੱਕ ਅਦਾਲਤ ਵਿੱਚ ਲਟਕਿਆ ਰਿਹਾ। ਸਰਕਾਰ ਵੱਲੋਂ ਲਗਾਤਾਰ ਸਾਰੀਆਂ ਧਿਰਾਂ ਨੂੰ ਸ਼ਾਂਤੀ ਬਣਾਈ ਰੱਖਣ, ਅਦਾਲਤ ਦੇ ਫੈਸਲੇ ਨੂੰ ਸਵੀਕਾਰ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਭੜਕਾਹਟ ਤੋਂ ਬਚਣ ਦੀ ਅਪੀਲ ਕੀਤੀ ਜਾਂਦੀ ਰਹੀ। ਆਖਿਰਕਾਰ ਨਵੰਬਰ 2019 ਵਿੱਚ ਸੁਪਰੀਮ ਕੋਰਟ ਨੇ ਸਰਬਸੰਮਤੀ ਨਾਲ ਰਾਮ ਮੰਦਰ ਬਣਾਉਣ ਦੇ ਹੱਕ ਵਿੱਚ ਫੈਸਲਾ ਸੁਣਾਇਆ ਅਤੇ ਮੰਦਰ ਲਈ ਜ਼ਮੀਨ ਦੇਣ ਦਾ ਰਾਹ ਪੱਧਰਾ ਹੋ ਗਿਆ। ਇਸ ਫੈਸਲੇ ਨੂੰ ਬਿਨਾਂ ਕਿਸੇ ਵੱਡੀ ਹਿੰਸਕ ਘਟਨਾ ਦੇ ਸ਼ਾਂਤੀ ਨਾਲ ਸਵੀਕਾਰ ਕਰ ਲਿਆ ਗਿਆ। 22 ਜਨਵਰੀ 2024 ਨੂੰ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਹੋਇਆ ਅਤੇ ਨਵੰਬਰ 2025 ਵਿੱਚ ਧਵਜਾਰੋਹਣ ਦੇ ਨਾਲ ਮੰਦਰ ਦਾ ਨਿਰਮਾਣ ਪੂਰਾ ਹੋ ਗਿਆ। ਇਸ ਤਰ੍ਹਾਂ 500 ਸਾਲਾਂ ਬਾਅਦ ਅਯੋਧਿਆ ਦੀ ਪਵਿੱਤਰ ਧਰਤੀ ਤੇ ਰਾਮ ਮੰਦਰ ਦਾ ਸੁਪਨਾ ਸਾਕਾਰ ਹੋਇਆ। ਸਰਬਜੀਤ ਕੌਰ, ਆਕਾਸ਼ਵਾਣੀ ਖ਼ਬਰਾਂ, ਜਲੰਧਰ।
1: ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ

0: फैसले नु बिना किसी वड्डी हिंसक घटना दे शांति नाल स्वीकार कर लिया गया। 22 जनवरी 2024 नु राम मंदिर विच प्राण प्रतिष्ठा समारोह होया अते नवंबर 2025 विच ध्वजारोहण दे नाल मंदिर दा निर्माण पूरा हो गया। इस तरह 500 सालां बाद अयोध्या दी पवित्र धरती ते राम मंदिर दा सपना साकार होया। सरबजीत कौर, आकाशवाणी खबरां, जलंधर।
1: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਵਉੱਚ ਅਦਾਲਤ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸਾਬਕਾ ਜੱਜ ਜਸਟਿਸ ਨਿਰਮਲਜੀਤ ਕੌਰ ਦੀ ਅਗਵਾਈ ਵਾਲੇ ਤੱਤ ਖੋਜ ਕਮਿਸ਼ਨ ਦੀ ਰਿਪੋਰਟ ਨੂੰ ਸਵੀਕਾਰ ਕਰਦੇ ਹੋਏ ਪਟਿਆਲਾ ਅਤੇ ਮੋਗਾ ਜ਼ਿਲ੍ਹਿਆਂ ਦੀਆਂ 50 ਨਗਰ ਨਿਗਮ ਅਤੇ ਨਗਰ ਕੌਂਸਲ ਵਾਰਡਾਂ ਵਿੱਚ ਮੁੜ ਚੋਣਾਂ ਕਰਵਾਉਣ ਦੇ ਹੁਕਮ ਦੇ ਦਿੱਤੇ ਨੇ। ਪਟਿਆਲਾ ਤੋਂ ਸਾਡੇ ਪੱਤਰਕਾਰ ਰਾਓ ਵਰਿੰਦਰ ਨੇ ਦੱਸਿਆ ਕਿ ਇਹ ਹੁਕਮ ਇਸ ਨਾਲ ਸੰਬੰਧਿਤ ਮਾਮਲਿਆਂ 'ਚ ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੋਏ ਮਾਲਿਆ ਬਾਗਜੀ ਅਤੇ ਜਸਟਿਸ ਵੀ ਮੋਹਨਾ ਦੀ ਬੈਂਚ ਵੱਲੋਂ ਸੁਣਾਇਆ ਗਿਆ। ਵੱਖ ਵੱਖ ਕੌਮੀ ਅਤੇ ਸੂਬਾਈ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਪਟੀਸ਼ਨ ਕਰਨ ਵਾਲਿਆਂ ਨੇ ਇਲਜ਼ਾਮ ਲਗਾਇਆ ਸੀ ਕਿ ਪੰਜਾਬ 'ਚ ਹੋਈਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਉਹਨਾਂ ਨੂੰ ਹਮਲਾ ਕਰਨ, ਨਾਮਜ਼ਦਗੀ ਪੱਤਰ ਖੋਹਣ ਅਤੇ ਪਾੜਨ ਅਤੇ ਧਮਕਾਉਣ ਰਾਹੀਂ ਨਾਮਜ਼ਦਗੀਆਂ ਦਾਖਲ ਕਰਨ ਤੋਂ ਰੋਕਿਆ ਗਿਆ। ਉਹਨਾਂ ਇਹ ਵੀ ਇਲਜ਼ਾਮ ਲਗਾਇਆ ਸੀ ਕਿ ਹਾਈਕੋਰਟ ਦੇ ਨਿਰਦੇਸ਼ਾਂ ਦੇ ਬਾਵਜੂਦ ਨਾਮਜ਼ਦਗੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਨਹੀਂ ਕਰਵਾਈ ਗਈ। 24 ਮਾਰਚ 2025 ਦੇ ਹੁਕਮ ਰਾਹੀਂ ਸਰਵਉੱਚ ਅਦਾਲਤ ਨੇ ਵਿਵਾਦਿਤ ਤੱਥਾਂ ਦੀ ਜਾਂਚ ਲਈ ਇੱਕ ਮੈਂਬਰੀ ਕਮਿਸ਼ਨ ਨਿਯੁਕਤ ਕੀਤਾ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਰਡਵਾਲ ਵਿੱਚ 47 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 14 MLD ਵਾਟਰ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਲਾਂਟ ਨਹਿਰੀ ਪਾਣੀ ਨੂੰ ਸੋਧ ਕੇ ਪੀਣ ਯੋਗ ਬਣਾਏਗਾ, ਲੱਖਾਂ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਾਏਗਾ ਅਤੇ ਧਰਤੀ ਹੇਠਲੇ ਪਾਣੀ 'ਤੇ ਨਿਰਭਰਤਾ ਘਟਾਏਗਾ। ਮੁੱਖ ਮੰਤਰੀ ਨੇ ਕਿਹਾ,
2: ਅੱਜ ਟੂਰੀ ਵਾਸੀਆਂ ਨੂੰ ਇੱਕ ਬਹੁਤ ਵੱਡਾ ਤੋਹਫਾ ਵਾਟਰ ਟਰੀਟਮੈਂਟ ਪਲਾਂਟ ਦੇ ਤੌਰ ਤੇ ਦਿੱਤਾ ਜਾ ਰਿਹਾ। 47 ਕਰੋੜ 38 ਲੱਖ ਰੁਪਏ ਦੀ ਲਾਗਤ ਨਾਲ 14 MLD ਸਮਰੱਥਾ ਵਾਲਾ ਜਿਹੜਾ ਇਹ ਪਲਾਂਟ ਹੋਊਗਾ, ਜਿਹਦੇ ਵਿੱਚ ਨਹਿਰ ਦੇ ਪਾਣੀ ਨੂੰ ਬਿਲਕੁਲ ਪੀਣ ਯੋਗ ਗੁਣਵੱਤਾ ਤੇ ਲਿਆ ਕੇ ਸਾਫ਼ ਪਾਣੀ ਜਿਹੜਾ ਸ਼ਹਿਰ ਦੇ ਵਾਸੀਆਂ ਨੂੰ ਉਹ ਮੁਹੱਈਆ ਕਰਾਇਆ ਜਾਊਗਾ।
1: ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਸੂਬੇ 'ਚ ਬਾਗਬਾਨੀ ਨੂੰ ਪ੍ਰਫੁੱਲਿਤ ਕਰਨ ਅਤੇ ਕਿਸਾਨਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਜਾਇਜ਼ ਮੰਗ ਦਾ ਹੱਲ ਕੀਤਾ ਜਾਏਗਾ। ਮੰਤਰੀ ਅੱਜ ਚੰਡੀਗੜ੍ਹ ਵਿਖੇ ਪੰਜਾਬ ਕੋਲਡ ਸਟੋਰੇਜ ਮਾਲਕ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਕਰ ਰਹੇ ਸਨ। ਇਸ ਮੌਕੇ ਕੋਲਡ ਸਟੋਰੇਜ ਨਾਲ ਸਬੰਧਿਤ ਵੱਖ ਵੱਖ ਮੁੱਦਿਆਂ ਉੱਤੇ ਵਿਚਾਰ ਚਰਚਾ ਕੀਤੀ ਗਈ। ਉਹਨਾਂ ਐਸੋਸੀਏਸ਼ਨ ਵੱਲੋਂ ਰੱਖੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਖੇਤੀਬਾੜੀ ਅਤੇ ਬਾਗਬਾਨੀ ਉਤਪਾਦਾਂ ਦੀ ਸੰਭਾਲ ਲਈ ਕੋਲਡ ਸਟੋਰੇਜ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਇਹਨਾਂ ਇਕਾਈਆਂ ਨਾਲ ਸਬੰਧਿਤ ਵੱਖ ਵੱਖ ਮੁੱਦੇ ਮੰਤਰੀ ਦੇ ਧਿਆਨ ਵਿੱਚ ਲਿਆਂਦੇ। ਅੱਜ ਵਿਸ਼ਵ ਕਪਾਹ ਦਿਵਸ ਹੈ। ਇਸ ਦਿਨ ਦਾ ਉਦੇਸ਼ ਕਪਾਹ ਦੇ ਵਿਸ਼ਵ ਵਿਆਪੀ ਆਰਥਿਕ, ਸਮਾਜਿਕ ਅਤੇ ਚੁਗਿਰਤੇ ਸੰਬੰਧੀ ਮਹੱਤਵ ਨੂੰ ਉਜਾਗਰ ਕਰਨਾ ਹੈ। ਕੱਪੜਾ ਮੰਤਰੀ ਗਿਰੀਰਾਜ ਸਿੰਘ ਨੇ ਇੱਕ ਵੀਡੀਓ ਸੁਨੇਹੇ 'ਚ ਕਿਹਾ ਕਿ ਕਪਾਹ ਖੇਤਰ ਨਾਲ ਜੁੜੇ ਸਾਰੇ ਲੋਕਾਂ ਨੂੰ ਉਹਨਾਂ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਇਹ ਦਿਨ ਕਪਾਹ ਕਿਸਾਨਾਂ ਦੇ ਯੋਗਦਾਨ ਨੂੰ ਉਜਾਗਰ ਕਰਦਾ ਹੈ। ਉਹਨਾਂ ਦੇਸ਼ 'ਚ 60 ਲੱਖ ਕਿਸਾਨ ਕਪਾਹ ਦੀ ਖੇਤੀ 'ਚ ਲੱਗੇ ਹੋਏ ਨੇ। ਉਹਨਾਂ ਕਿਹਾ ਕਿ ਵੱਡੀ ਗਿਣਤੀ 'ਚ ਛੋਟੇ ਉੱਦਮ ਹੱਥਖੱਡੀ ਉਦਯੋਗ 'ਚ ਸ਼ਾਮਲ ਨੇ ਜੋ ਆਪਣੇ ਉਤਪਾਦਾਂ ਨੂੰ ਵਿਦੇਸ਼ਾਂ ਨੂੰ ਵੀ ਬਰਾਮਦ ਕਰਦੇ ਨੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਨਾਬਾਲਗ ਸਮੇਤ 8 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 3 ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਨੈਟਵਰਕ ਨੂੰ ਤਬਾਹ ਕਰ ਦਿੱਤਾ ਹੈ ਅਤੇ ਉਹਨਾਂ ਦੇ ਕਬਜ਼ੇ ਵਿੱਚੋਂ 15 ਗੈਰ ਕਾਨੂੰਨੀ ਆਧੁਨਿਕ ਪਿਸਤੌਲ ਬਰਾਮਦ ਕੀਤੇ ਨੇ। ਸਿਰਫ 17 ਸਾਲ ਦੇ ਇੱਕ ਨਾਬਾਲਗ ਨੂੰ ਛੱਡ ਕੇ ਗ੍ਰਿਫਤਾਰ ਕੀਤੇ ਗਏ ਸਾਰੇ ਵਿਅਕਤੀ 20 ਤੋਂ 27 ਸਾਲ ਦੀ ਉਮਰ ਦੇ ਨੇ, ਜੋ ਮੋਗਾ, ਲੁਧਿਆਣਾ, ਤਰਨ ਤਾਰਨ ਅਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਮੁਲਜ਼ਮ ਕਥਿਤ ਤੌਰ 'ਤੇ ਵਿਦੇਸ਼ੀ ਹਥਿਆਰ ਤਸਕਰਾਂ ਨਾਲ ਜੁੜੇ ਹੋਏ ਨੇ। ਇਹ ਵੀ ਪਤਾ ਲੱਗਿਆ ਕਿ ਮੁਲਜ਼ਮ ਕਥਿਤ ਤੌਰ 'ਤੇ ਇੱਕ ਸਾਂਝੇ ਸਰੋਤ ਤੋਂ ਗੈਰ ਕਾਨੂੰਨੀ ਹਥਿਆਰ ਪ੍ਰਾਪਤ ਕਰ ਰਹੇ ਸਨ ਅਤੇ ਬਾਅਦ ਵਿੱਚ ਖੇਤਰ ਦੇ ਵੱਖ ਵੱਖ ਸਥਾਨਾਂ 'ਤੇ ਹਥਿਆਰਾਂ ਦੀ ਸਪਲਾਈ ਕਰ ਰਹੇ ਸਨ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਖਨਣ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਵੱਲੋਂ ਦੇਰ ਰਾਤ ਚਲਾਏ ਗਏ ਇੱਕ ਅਹਿਮ ਆਪਰੇਸ਼ਨ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕੋਟ ਸਿੱਧੂ ਵਿਖੇ ਗੈਰ ਕਾਨੂੰਨੀ ਰੇਤ ਖਨਣ ਵਾਲੀ ਥਾਂ 'ਤੇ ਛਾਪੇਮਾਰੀ ਕਰਦਿਆਂ ਮੌਕੇ 'ਤੇ ਚੱਲ ਰਹੀ ਗੈਰ ਕਾਨੂੰਨੀ ਮਾਈਨਿੰਗ ਦਾ ਪਰਦਾਫਾਸ਼ ਕੀਤਾ ਗਿਆ। ਪੰਜਾਬ ਦੇ ਖਨਣ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਅਧਿਕਾਰੀਆਂ ਨੇ ਮੌਕੇ 'ਤੇ 3 JCB ਮਸ਼ੀਨਾਂ, 1 ਬਿਨਾਂ ਨੰਬਰ ਵਾਲੀ JCB ਮਸ਼ੀਨ ਅਤੇ 7 ਟਿੱਪਰ ਟਰੱਕਾਂ ਦੀ ਪਛਾਣ ਕੀਤੀ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਮੇਰਾ ਘਰ ਮੇਰੇ ਨਾਮ ਸਵਾਮਿਤਵ ਯੋਜਨਾ ਦੇ ਪਹਿਲੇ ਫੇਜ਼ ਤਹਿਤ 105 ਲਾਭਪਾਤਰੀਆਂ ਨੂੰ ਜਾਇਦਾਦ ਕਾਰਡ ਸੌਂਪੇ ਗਏ। ਇਸ ਨਾਲ ਲਾਭਪਾਤਰੀਆਂ ਨੂੰ ਆਪਣੀਆਂ ਜਾਇਦਾਦ ਦੇ ਮਾਲਕੀ ਹੱਕ ਪ੍ਰਦਾਨ ਕੀਤੇ ਗਏ ਨੇ। ਇਸ ਤਹਿਤ ਅੱਜ ਕਪੂਰਥਲਾ ਜ਼ਿਲ੍ਹੇ ਵਿੱਚ 21 ਅਤੇ ਢਿੱਲਵਾਂ 'ਚ 22 ਲਾਭਪਾਤਰੀਆਂ ਨੂੰ ਜਾਇਦਾਦ ਕਾਰਡ ਵੰਡੇ ਗਏ। ਉਧਰ ਸ਼ਾਮ 84 ਵਿੱਚ ਵੀ ਕਾਰਡ ਵੰਡੇ ਗਏ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਦੂਰਦਰਸ਼ੀ ਨੀਤੀਆਂ ਅਤੇ ਸਖ਼ਤ ਮਿਹਨਤ ਸਦਕਾ ਭਾਰਤ 2047 ਤੱਕ ਇੱਕ ਵਿਕਸਿਤ ਰਾਸ਼ਟਰ ਦੇ ਸੁਪਨੇ ਨੂੰ ਜ਼ਰੂਰ ਹਾਸਲ ਕਰੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਰਡਵਾਲ 'ਚ 47 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਾਟਰ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ। ਅਤੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਤਿੰਨ ਗੈਰ ਕਾਨੂੰਨੀ ਹਥਿਆਰ ਸਪਲਾਈ ਨੈਟਵਰਕਾਂ ਦਾ ਪਰਦਾ

0: ਸਾਰਾ ਇਨਵੈਸਟਰ ਜਾਗਰੂਕਤਾ ਪਹਿਲ ਹੋਰ ਜਾਣਕਾਰੀ ਲਈ ਸੈਬੀ ਇਨਵੈਸਟਰ ਵੈਬਸਾਈਟ ਤੇ ਵਿਜ਼ਿਟ ਕਰੋ ਜਾਂ ਸੈਬੀ ਸਾਥੀ ਐਪ ਡਾਊਨਲੋਡ ਕਰੋ
1: ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 MHz ਤੇ ਲੋਹ ਸੁਣੋ ਪੰਜਾਬੀ ਗੀਤ

ਤੁਸੀਂ ਸੁਣਿਆ ਜੱਸੀ ਸਿੱਧੂ ਨੂੰ ਪ੍ਰੋਗਰਾਮ ਦਾਖਲਾ ਗੀਤ ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ।

ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ ਐਫ ਐਮ 107.2 ਮੈਗਾਹਰਟਸ ਦੀ ਪੇਸ਼ ਨੇ ਮੁੱਖ ਪ੍ਰਦੇਸ਼ਕ ਖ਼ਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 25 ਸਾਲਾਂ ਤੋਂ ਜਨਤਾ ਤੋਂ ਮਿਲਿਆ ਵਿਸ਼ਵਾਸ ਅਤੇ ਇਸ ਸਮੇਂ ਦੌਰਾਨ ਉਹਨਾਂ ਨੂੰ ਮਿਲਿਆ ਤਜਰਬਾ ਉਹਨਾਂ ਦੀ ਸਭ ਤੋਂ ਵੱਡੀ ਪੂੰਜੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਰੂਗ੍ਰਾਮ ਵਿੱਚ ਵਿਕਸਿਤ ਭਾਰਤ ਸੰਕਲਪ ਸਭਾ ਤੋਂ ਸੇਵਾ ਜਯੋਤੀ ਯਾਤਰਾ ਦੀ ਸ਼ੁਰੂਆਤ ਕੀਤੀ ਉਹਨਾਂ ਸ਼੍ਰੀ ਮੋਦੀ ਦੀ 25 ਸਾਲਾਂ ਦੀ ਯਾਤਰਾ ਨੂੰ ਗਰੀਬ ਭਲਾਈ ਅਤੇ ਭਾਰਤ ਗੌਰਵ ਦੀ ਯਾਤਰਾ ਦੱਸਿਆ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨੌਜਵਾਨਾਂ ਨੂੰ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦਾ ਸੱਦਾ ਦਿੱਤਾ ਹਰਿਆਣਾ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਸੇਵਾ ਜਯੋਤੀ ਯਾਤਰਾਵਾਂ ਕੱਢੀਆਂ ਗਈਆਂ ਅੰਬਾਲਾ ਵਿੱਚ ਊਰਜਾ ਮੰਤਰੀ ਅਨਿਲ ਵਿਜ ਨੇ ਹਰੇਕ ਨਾਗਰਿਕ ਨੂੰ ਸੇਵਾ ਦਾ ਪ੍ਰਣ ਲੈਣ ਦਾ ਸੱਦਾ ਦਿੱਤਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਿੰਗਾਪੁਰ ਦੀ ਆਪਣੀ ਫੇਰੀ ਦੌਰਾਨ ਪੰਜਾਬ ਅਤੇ ਹਰਿਆਣਾ ਮੂਲ ਦੇ ਉਦਯੋਗਪਤੀਆਂ ਨੂੰ ਹਰਿਆਣਾ ਵਿੱਚ ਨਿਵੇਸ਼ ਦੇ ਮੌਕਿਆਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਰਾਜ ਦੀਆਂ ਮੰਡੀਆਂ ਵਿੱਚ ਖਰੀਦੇ ਜਾ ਰਹੇ ਝੋਨੇ ਅਤੇ ਬਾਜਰੇ ਦੀ ਤੁਰੰਤ ਲਿਫਟਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਵਿੱਚ ਕੋਈ ਮੁਸ਼ਕਲ ਨਾ ਆਵੇ ਕੈਬਨਿਟ ਮੰਤਰੀ ਸ਼੍ਰੀਮਤੀ ਸ਼ਰੂਤੀ ਚੌਧਰੀ ਨੇ ਅੱਜ ਭਿਵਾਨੀ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਫਸਲ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ ਉਹਨਾਂ ਮੰਡੀ ਵਿੱਚ ਗੇਟ ਪਾਸ ਦੇ ਬਾਇਓਮੈਟ੍ਰਿਕ ਸਿਸਟਮ ਦੀ ਜਾਂਚ ਵੀ ਕੀਤੀ ਅੱਜ ਗੁਰੂਗ੍ਰਾਮ ਵਿੱਚ ਆਯੋਜਿਤ ਵਿਕਾਸ ਭਾਰਤ ਸੰਕਲਪ ਸਭਾ ਦੀ ਸਮਾਪਤੀ ਤੋਂ ਬਾਅਦ ਭਾਜਪਾ ਦੀ ਸੂਬਾ ਪ੍ਰਧਾਨ ਡਾਕਟਰ ਅਰਚਨਾ ਗੁਪਤਾ ਨੇ ਖੁਦ ਸਫਾਈ ਮੁਹਿੰਮ ਵਿੱਚ ਹਿੱਸਾ ਲੈਂਦਿਆਂ ਵਰਕਰਾਂ ਨੂੰ ਸਫਾਈ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਸੰਦੇਸ਼ ਦਿੱਤਾ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ 11 ਅਕਤੂਬਰ ਤੱਕ ਪੋਲਿੰਗ ਸਟੇਸ਼ਨਾਂ 'ਤੇ ਵਿਸ਼ੇਸ਼ ਨਾਮਜ਼ਦਗੀ ਕੈਂਪ ਲਗਾਏ ਜਾ ਰਹੇ ਨੇ ਤਾਂ ਕਿ ਜੋ ਯੋਗ ਨਾਗਰਿਕ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਨਹੀਂ ਕਰਵਾ ਸਕੇ ਉਹ ਆਪਣਾ ਨਾਮ ਦਰਜ ਕਰਵਾ ਸਕਣ ਮੁੱਖ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ

ਜਿਸ ਵੀ ਅਤੇ ਸੁਖਸ਼ਿੰਦਰ ਸ਼ਿੰਦਾ ਦੇ ਗਾਇਸ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 MHz ਦੀ। ਅਗਲਾ ਪ੍ਰੋਗਰਾਮ ਹਵਾ ਮਹਿਲ, ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇਅ ਕਰਾਂਗੇ।

0: ਕਿ ਉਸ ਤੋਂ ਵਧੇਰੇ ਆਮਦਨ ਪ੍ਰਾਪਤ ਕਰ ਸਕਦੇ ਨੇ। ਸੋ ਡਾਕਟਰ ਅਰਸ਼ਦੀਪ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਫਾਰਮ ਟੂ ਸਿਟੀ ਦੇ ਵਿੱਚ।
1: ਬਹੁਤ ਬਹੁਤ ਧੰਨਵਾਦ ਬਿਪਨ ਸੁਮਨ ਜੀ ਇਸ ਪ੍ਰੋਗਰਾਮ ਦੇ ਵਿੱਚ ਨਿਮੰਤਰਣ ਦੇਣ ਦੇ ਲਈ।
0: ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਵਾਲ ਤੁਹਾਡੇ ਵਾਸਤੇ, ਤੁਸੀਂ ਸਾਨੂੰ ਇਹ ਦੱਸੋ ਜੀ ਕਿ ਖੇਤੀ ਆਧਾਰਿਤ ਉਤਪਾਦਾਂ ਤੋਂ ਕੀ ਭਾਵ ਹੈ ਅਤੇ ਕੀ ਛੋਟੇ ਕਿਸਾਨ ਵੀ ਖੇਤੀ ਆਧਾਰਿਤ ਉਤਪਾਦਾਂ ਦਾ ਕਾਰੋਬਾਰ ਸ਼ੁਰੂ ਕਰ ਸਕਦੇ ਨੇ?
1: ਜੀ ਬਿਪਨ ਜੀ, ਖੇਤੀ ਆਧਾਰਿਤ ਉਤਪਾਦਾਂ ਨੂੰ ਜੇ ਆਪਾਂ ਸੌਖੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਉਹ ਚੀਜ਼ ਆ ਜਾਂਦੀਆਂ ਨੇ ਜਿਹੜੀ ਵੀ ਉਪਜ ਆਪਾਂ ਖੇਤਾਂ ਵਿੱਚ ਪੈਦਾਵਾਰ ਕਰਦੇ ਹਾਂ ਉਹਦੇ ਤੋਂ ਵੱਖ ਵੱਖ ਚੀਜ਼ਾਂ ਬਣਾਉਣੀਆਂ। ਉਦਾਹਰਣ ਦੇ ਤੌਰ 'ਤੇ ਕਣਕ, ਝੋਨਾ, ਤੇਲ ਬੀਜ ਫਸਲਾਂ ਨੂੰ ਸਿੱਧਾ ਮੰਡੀ ਦੇ ਵਿੱਚ ਲੈ ਕੇ ਜਾਣ ਦੀ ਬਜਾਏ ਕਣਕ ਤੋਂ ਆਟਾ ਤਿਆਰ ਕਰ ਲਿਆ, ਸੂਜੀ ਤਿਆਰ ਕਰ ਲਈ, ਚੌਲਾਂ ਨੂੰ ਪ੍ਰੋਸੈਸ ਕਰਕੇ ਗ੍ਰੇਡ ਕਰਕੇ ਮਾਰਕੀਟ 'ਚ ਲੈ ਗਏ, ਤੇਲ ਬੀਜ ਫਸਲਾਂ ਤੋਂ ਤੇਲ ਕੱਢ ਕੇ ਤਿਆਰ ਕਰਕੇ ਉਹਨੂੰ ਮਾਰਕੀਟ 'ਚ ਲੈ ਕੇ ਜਾਣ ਨੂੰ ਆਪਾਂ ਕਹਿ ਸਕਦੇ ਹਾਂ ਵੀ ਖੇਤੀ ਆਧਾਰਿਤ ਉਤਪਾਦ ਤਿਆਰ ਕੀਤੇ ਜਾਂਦੇ ਆ ਜਿਨ੍ਹਾਂ ਦੀ ਆਪਣੀ ਰੋਜ਼ਮਰਾ ਜ਼ਿੰਦਗੀ ਵਿੱਚ ਬਹੁਤ ਮੰਗ ਆ। ਅਤੇ ਜੇ ਆਪਾਂ ਗੱਲ ਕਰੀਏ ਛੋਟੇ ਕਿਸਾਨ ਦੀ, ਛੋਟੇ ਕਿਸਾਨ ਵੀ ਇਹਨਾਂ ਤੋਂ ਆਪਣਾ ਪ੍ਰੋਸੈਸਿੰਗ ਦਾ ਕਾਰੋਬਾਰ ਸ਼ੁਰੂਆਤ ਕਰ ਸਕਦੇ ਆ। ਚਾਹੇ ਕਿਸੇ ਕੋਈ ਵੀ ਫਸਲ ਆ ਉਹ ਉਹਨੂੰ ਪ੍ਰਾਇਮਰੀ ਪ੍ਰੋਸੈਸਿੰਗ ਕਰਕੇ ਮਾਰਕੀਟ 'ਚ ਲੈ ਕੇ ਆ ਸਕਦਾ ਵਾ ਜਾਂ ਉਹਦੇ ਤੋਂ ਕੋਈ ਉਤਪਾਦ ਤਿਆਰ ਕਰਕੇ ਮਾਰਕੀਟ 'ਚ ਲੈ ਕੇ ਆ ਸਕਦਾ ਵਾ। ਸੋ ਛੋਟੇ ਕਿਸਾਨ ਵੀ ਇਹਦੇ ਵਿੱਚ ਆਪਣਾ ਫਾਇਦਾ ਲੈ ਕੇ ਆ ਸਕਦੇ ਆ।

0: ਡਾਕਟਰ ਅਰਸ਼ਦੀਪ ਸਿੰਘ ਜੀ, ਕਿਸਾਨਾਂ ਲਈ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਕਰਨਾ ਕਿਉਂ ਜ਼ਰੂਰੀ ਹੈ ਤੇ ਇਸ ਨਾਲ ਫਸਲਾਂ ਦੇ ਖਰਾਬੇ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ?
1: ਕਿਸਾਨਾਂ ਦੇ ਲਈ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਕਰਨਾ ਇਸ ਲਈ ਜ਼ਰੂਰੀ ਹੈ, ਅੱਜ ਦੇ ਸਮੇਂ ਦੇ ਵਿੱਚ ਆਪਾਂ ਉਤਪਾਦ ਨੂੰ ਵਧਾਈ ਜਾ ਰਹੇ ਹਾਂ, ਪਰ ਉਤਪਾਦ ਨੂੰ ਵਧਾਉਣ ਦੇ ਨਾਲ ਨਾਲ ਸਾਨੂੰ ਉਹਨਾਂ ਤੋਂ ਵੈਲਿਊ ਐਡਡ ਪ੍ਰੋਡਕਟ ਬਣਾਉਣ ਦੀ ਵੀ ਲੋੜ ਆ, ਤਾਂ ਕਿ ਕਿਸਾਨੀ ਨੂੰ, ਚਾਹੇ ਉਹ ਛੋਟੀ ਕਿਸਾਨੀ ਆ ਚਾਹੇ ਉੱਦਮੀ ਕਿਸਾਨ ਆ, ਉਹਨਾਂ ਨੂੰ ਹੋਰ ਵੀ ਮੁਨਾਫਾ ਮਿਲੇ। ਸੋ ਜੇ ਆਪਾਂ ਸਿੱਧਾ ਕਿਸੇ ਚੀਜ਼ ਨੂੰ ਮੰਡੀ 'ਚ ਲੈ ਕੇ ਜਾ ਰਹੇ ਹਾਂ, ਆਪਾਂ ਨੂੰ ਉਸ ਦਾ ਸਹੀ ਮੁੱਲ, ਵਾਜਬ ਮੁੱਲ ਕਈ ਵਾਰੀ ਨਹੀਂ ਮਿਲਦਾ। ਸੋ ਕਿਸਾਨ ਨੂੰ ਥੋੜ੍ਹੀ ਜਿਹੀ ਹਿੰਮਤ ਕਰਕੇ ਉਹਦੀ ਵੈਲਿਊਡੀਸ਼ਨ ਕਰਨੀ ਚਾਹੀਦੀ ਹੈ, ਉਹਦੇ ਤੋਂ ਵੱਖ ਵੱਖ ਉਤਪਾਦ ਬਣਾਉਣੇ ਚਾਹੀਦੇ ਨੇ, ਫਿਰ ਉਹਨੂੰ ਮੰਡੀ 'ਚ ਲੈ ਕੇ ਜਾਣਾ ਚਾਹੀਦਾ, ਤਾਂ ਕਿ ਉਹਨੂੰ ਆਪਣੀ ਫਸਲ ਦਾ ਵਾਜਬ ਮੁੱਲ ਮਿਲ ਸਕੇ, ਜੋ ਉਹਨੂੰ ਸਿੱਧਾ ਮੰਡੀ ਦੇ ਵਿੱਚ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਕੱਚੀ ਉਪਜ ਲੈ ਕੇ ਮੰਡੀ 'ਚ ਜਾ ਰਿਹਾ, ਉਹਨੂੰ ਉਹ ਮੁੱਲ ਨਹੀਂ ਮਿਲਦਾ। ਉਹਨੂੰ ਪ੍ਰਾਇਮਰੀ ਪ੍ਰੋਸੈਸ ਕਰ ਲਿਆ, ਗ੍ਰੇਡ ਕਰ ਲਿਆ, ਪੈਕ ਕਰ ਲਿਆ, ਜਾਂ ਉਹਦੇ ਤੋਂ ਕੁਛ ਵੈਲਿਊ ਐਡਡ ਪ੍ਰੋਡਕਟ ਬਣਾ ਕੇ ਜੇ ਉਹ ਮੰਡੀ 'ਚ ਲੈ ਕੇ ਜਾ ਰਿਹਾ, ਤਾਂ ਉਹਨੂੰ ਆਪਣੀ ਉਪਜ ਦਾ ਬਹੁਤ ਵਧੀਆ ਮੁੱਲ ਮਿਲ ਸਕਦਾ, ਜਿਹਦੇ ਨਾਲ ਉਹਦੀ ਆਮਦਨ ਦੇ ਵਿੱਚ ਵੀ ਵਾਧਾ ਹੋ ਸਕਦਾ ਜੀ।
2: ਜੀ,
1: ਇਹ ਚੀਜ਼ ਆ ਜਾਂਦੀ। ਖੇਤੀ ਉਪਜ ਦੀ ਪ੍ਰੋਸੈਸਿੰਗ ਇਸ ਲਈ ਵੀ ਜ਼ਰੂਰੀ ਆ, ਕਈ ਵਾਰੀ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਗਲਟ ਆ ਗਿਆ ਫਸਲ ਦਾ, ਫਸਲ ਬਹੁਤ ਹੋ ਗਈ ਆ, ਮੰਡੀ ਦੇ ਵਿੱਚ ਉਹਦਾ ਰੇਟ ਸਹੀ ਨਹੀਂ ਮਿਲ ਰਿਹਾ, ਕਿਸਾਨਾਂ ਨੂੰ ਪ੍ਰੋਬਲਮ ਆਉਂਦੀ ਆ ਵੀ ਪ੍ਰੋਸੈਸਿੰਗ ਸਹੂਲਤਾਂ, ਉਹਨਾਂ ਦਾ ਧਿਆਨ ਨਹੀਂ ਹੁੰਦਾ, ਫਸਲ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਆ। ਸੋ ਜੇ ਆਪਾਂ ਇਹਦੇ ਖਰਾਬੇ ਤੋਂ ਬਚਾਉਣਾ ਵਾ, ਆਪਾਂ ਫਸਲ ਨੂੰ ਵੱਖ ਵੱਖ ਤਰੀਕਿਆਂ ਨਾਲ ਪ੍ਰੋਸੈਸ ਕਰ ਸਕਦੇ ਹਾਂ। ਉਦਾਹਰਨ ਦੇ ਤੌਰ 'ਤੇ ਫਲਾਂ ਸਬਜ਼ੀਆਂ ਦੀ ਜੇ ਆਪਾਂ ਗੱਲ ਕਰੀਏ, ਟਮਾਟਰ ਆ, ਜਦੋਂ ਟਮਾਟਰ ਦਾ ਗਲਟ ਆਉਂਦਾ, ਰੇਟ ਫਾਰਮਰ ਨੂੰ ਨਹੀਂ ਮਿਲਦਾ, ਉਹ ਮੰਡੀ 'ਚ ਉਸ ਭਾਅ 'ਤੇ ਨਹੀਂ ਵੇਚਣਾ ਚਾਹੁੰਦਾ, ਸੁੱਟ ਦਿੰਦਾ ਜਾਂ ਉਹ ਖਰਾਬ ਹੋ ਜਾਂਦੀ ਆ। ਸੋ ਟਮਾਟਰ ਤੋਂ ਆਪਾਂ ਪਿਊਰੀ

0: ਪੰਜਾਬ ਦੇ ਕਿਸਾਨ ਕਿਹੜੀਆਂ ਕਿਹੜੀਆਂ ਖੇਤੀ ਫਸਲਾਂ ਤੋਂ ਵੈਲਿਊ ਐਡਿਡ ਉਤਪਾਦ ਬਣਾ ਸਕਦੇ ਨੇ ਤੇ ਇੱਥੇ ਕਿਸਾਨਾਂ ਲਈ ਵੈਲਿਊ ਐਡੀਸ਼ਨ ਦਾ ਕੀ ਅਰਥ ਹੈ ਉਹ ਵੀ ਤੁਸੀਂ ਜ਼ਰੂਰ ਦੱਸਣਾ।
1: ਸਭ ਤੋਂ ਪਹਿਲਾਂ ਮੈਂ ਵੈਲਿਊ ਐਡੀਸ਼ਨ ਦਾ ਅਰਥ ਦੱਸਣਾ ਚਾਹੂੰਗਾ ਜੀ। ਵੈਲਿਊ ਐਡੀਸ਼ਨ ਦਾ ਅਰਥ ਹੈਗਾ ਕਿਸੇ ਵੀ ਚੀਜ਼ ਨੂੰ ਪ੍ਰੋਸੈਸ ਕਰਕੇ ਉਹਦੇ ਤੋਂ ਵੰਨ ਸੁਵੰਨੇ ਪਦਾਰਥ ਤਿਆਰ ਕਰਦੇ। ਸਭ ਤੋਂ ਸੌਖੀ ਉਦਾਹਰਣ ਆ ਜੇ ਆਪਾਂ ਕਣਕ ਦੀ ਗੱਲ ਕਰਦੇ ਹਾਂ, ਫਾਰਮਰ ਜਾਂ ਕਿਸਾਨ ਆਪਣਾ ਕਣਕ ਮੰਡੀ 'ਚ ਲੈ ਕੇ ਜਾਂਦਾ, ਸਿੱਧਾ ਦਿੰਦਾ। ਪਰ ਜਦੋਂ ਆਪਾਂ ਮੰਡੀ ਖਰੀਦਦਾਰ ਕਰਨ ਜਾਂਦੇ ਹਾਂ ਕਿਸੇ ਵੀ ਚੀਜ਼ ਦੀ, ਕਣਕ ਤੋਂ ਹੀ ਆਟਾ ਤਿਆਰ ਹੋ ਰਿਹਾ, ਮੈਦਾ ਤਿਆਰ ਹੋ ਰਿਹਾ, ਸੂਜੀ ਤਿਆਰ ਹੋ ਰਹੀ, ਉਹ ਸਾਰੀਆਂ ਚੀਜ਼ਾਂ ਆਪਾਂ ਬਾਜ਼ਾਰ ਤੋਂ ਲੈ ਕੇ ਆ ਰਹੇ ਹਾਂ। ਸੋ ਪ੍ਰੋਸੈਸਿੰਗ ਵੈਲਿਊ ਐਡੀਸ਼ਨ ਦਾ ਇਹੋ ਹੀ ਆ ਵੀ ਆਪਾਂ ਕਣਕ ਨੂੰ ਵੱਖ ਵੱਖ ਚੀਜ਼ਾਂ ਦੇ ਵਿੱਚ ਪ੍ਰੋਸੈਸ ਕਰਕੇ ਉਹਦੀ ਵੈਲਿਊ ਐਡੀਸ਼ਨ ਕੀਤੀ, ਮਾਰਕੀਟ 'ਚ ਉਹਦਾ ਰੇਟ ਅੱਧ ਗਿਆ। ਫਿਰ ਆ ਗਿਆ ਦੁੱਧ ਦੀ ਉਦਾਹਰਣ ਦੇ ਸਕਦੇ ਹਾਂ ਜੀ। ਆਪਾਂ ਦੁੱਧ, ਕਿਸਾਨੀ ਦੁੱਧ ਦਾ ਕਾਰੋਬਾਰ ਕਰਦੀ ਹੈ, ਸਿੱਧਾ ਦੁੱਧ ਆਪਾਂ ਮੰਡੀ 'ਚ ਦਿੰਦੇ ਹਾਂ ਜਾਂ ਮਾਰਕੀਟ 'ਚ ਦਿੰਦੇ ਹਾਂ। ਪਰ ਜਦੋਂ ਆਪਾਂ ਦੁੱਧ ਦਾ ਲੈ ਕੇ ਆਉਂਦੇ ਹਾਂ, ਪੈਕਟ ਵਾਲਾ ਦੁੱਧ ਆ ਗਿਆ, ਆਪਾਂ ਉਹਨੂੰ ਲੈ ਕੇ ਆਉਂਦੇ ਹਾਂ, ਮੱਖਣ ਬਾਜ਼ਾਰ ਤੋਂ ਲੈ ਕੇ ਆ ਰਹੇ ਹਾਂ, ਘਿਓ ਲੈ ਕੇ ਆ ਰਹੇ ਹਾਂ, ਪਨੀਰ ਲੈ ਕੇ ਆ ਰਹੇ ਹਾਂ, ਨਿਕਲਿਆ ਸਾਰਾ ਕੁਛ ਦੁੱਧ ਤੋਂ ਹੀ। ਕਿਸੇ ਵੀ ਪਦਾਰਥ 'ਤੇ ਵੱਖ ਵੱਖ ਪ੍ਰੋਡਕਟ ਤਿਆਰ ਕਰਨ ਨੂੰ ਆਪਾਂ ਵੈਲਿਊ ਐਡੀਸ਼ਨ ਕਹਿ ਸਕਦੇ ਹਾਂ ਜੀ। ਉਹ ਚੀਜ਼ ਆ ਜਾਂਦੀ। ਅਤੇ ਇਸ ਤੋਂ ਇਲਾਵਾ ਕਿਸਾਨ ਵੀਰ, ਭੈਣਾਂ, ਬੀਬੀਆਂ, ਇਹਦੀ ਵੈਲਿਊ ਐਡੀਸ਼ਨ ਕਰਨੀ ਜਾਂ ਪ੍ਰੋਸੈਸਿੰਗ ਕਰਨੀ, ਉਹਦੇ ਲਈ ਤੁਸੀਂ ਜਿਹੜੀਆਂ ਵੀ ਫਸਲਾਂ ਤੁਹਾਡੇ ਕੋਲ ਹੈਗੀਆਂ, ਤੁਸੀਂ ਹਰ ਕਿਸੇ ਤੋਂ ਕੁਛ ਨਾ ਕੁਛ ਬਣਾ ਸਕਦੇ ਹੋ
0: ਜੀ।
1: ਚਾਹੇ ਕਣਕ ਆ, ਚਾਹੇ ਚੌਲ ਆ, ਚਾਹੇ ਅਨਾਜ ਆ ਕਿਸੇ ਵੀ ਤਰ੍ਹਾਂ ਦਾ, ਉਹਦੇ ਤੋਂ ਆਟਾ ਤਿਆਰ ਕਰ ਲਿਆ, ਪਾਸਤਾ ਤਿਆਰ ਹੋ ਗਿਆ, ਨੂਡਲਸ, ਸਨੈਕਸ, ਜਿੰਨੀਆਂ ਆਪਾਂ ਚੀਜ਼ਾਂ ਖਾਂਦੇ ਹਾਂ ਉਹ ਅਨਾਜ ਵਾਲੀਆਂ ਚੀਜ਼ਾਂ ਤੋਂ ਆਪਣੀਆਂ ਰੈਡੀ ਹੋ ਜਾਂਦੀਆਂ। ਫਲਾਂ ਤੋਂ ਆਪਾਂ ਕੈਂਡੀਸ ਬਣਾ ਸਕਦੇ ਹਾਂ, ਮਰੱਬੇ, ਅਚਾਰ, ਚਟਨੀਆਂ, ਜੂਸੀ, ਸਕੁਐਸ਼ ਬਣਾ ਸਕਦੇ ਹਾਂ। ਸਬਜ਼ੀਆਂ ਤੋਂ ਆਪਾਂ ਉਹਨਾਂ ਨੂੰ ਸੁਕਾ ਕੇ ਲੰਬੇ ਸਮੇਂ ਤੱਕ ਰੱਖ ਸਕਦੇ ਹਾਂ ਤਾਂ ਕਿ ਲੋੜ ਪੈਣ 'ਤੇ ਆਪਾਂ ਉਹਨਾਂ ਨੂੰ ਫਿਰ ਉਹਨਾਂ ਦੀ ਪ੍ਰੋਸੈਸਿੰਗ ਜਾ ਸਕਦੇ ਹਾਂ। ਦੁੱਧ ਤੋਂ ਪਨੀਰ ਆ ਗਿਆ, ਫਲੇਵਰਡ ਮਿਲਕ ਆ ਗਿਆ, ਚੀਜ਼ ਆ ਗਿਆ, ਜਿਨ੍ਹਾਂ ਦੀ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਬਹੁਤ ਮੰਗ ਆ। ਇਹ ਸਾਰੀਆਂ ਚੀਜ਼ਾਂ ਆਪਾਂ ਪ੍ਰੋਸੈਸ ਕਰ ਸਕਦੇ ਹਾਂ, ਕੋਈ ਵੀ ਫਸਲ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਸੈਸਿੰਗ ਲਈ ਆਪਾਂ ਲੈ ਕੇ ਆ ਸਕਦੇ ਹਾਂ।

0: ਸਕਦੇ ਹੋ ਤਾਂ ਕਿ ਤੁਹਾਡੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਤੁਸੀਂ ਉਹਨੂੰ ਡੇਲੀ ਕੰਜ਼ਮਪਸ਼ਨ ਦੇ ਵਿੱਚ ਲੈ ਕੇ ਆ ਸਕਦੇ ਹੋ
1: ਜੀ। ਡਾਕਟਰ ਸਾਹਿਬ, ਪ੍ਰੋਸੈਸਡ ਫੂਡ ਬਣਾਉਂਦੇ ਸਮੇਂ ਕਿਸਾਨਾਂ ਨੂੰ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ?
0: ਵੇਖੋ ਜੀ, ਪ੍ਰੋਸੈਸਡ ਫੂਡ ਬਣਾਉਂਦੇ ਸਮੇਂ ਜੇ ਕੋਈ ਵੀ ਉੱਦਮੀ ਆਪਣਾ ਪ੍ਰੋਸੈਸਿੰਗ ਦੇ ਰਿਲੇਟਡ ਕਾਰੋਬਾਰ ਕਰ ਰਿਹਾ, ਸਭ ਤੋਂ ਪਹਿਲਾਂ ਤਾਂ ਜਿਹੜਾ ਵੀ ਤੁਹਾਡਾ ਉਤਪਾਦ ਆ, ਕੱਚਾ ਮਾਲ ਆ, ਉਹਦੀ ਗੁਣਵੱਤਾ ਉਹ ਬਹੁਤ ਜ਼ਰੂਰੀ ਆ ਜੀ। ਉਸ ਤੋਂ ਇਲਾਵਾ ਪ੍ਰੋਸੈਸਿੰਗ ਦੇ ਟਾਈਮ, ਉਹਦੀਆਂ ਪ੍ਰੋਸੈਸਿੰਗ ਕੰਡੀਸ਼ਨਾਂ ਸਹੀ ਤਰੀਕੇ ਦੇ ਨਾਲ ਉਹਨੂੰ ਪ੍ਰੋਸੈਸ ਕਰਨਾ, ਗੁਣਵੱਤਾ ਦੇ ਨਾਲ ਪ੍ਰੋਸੈਸ ਕਰਨਾ, ਉਹਦੀ ਚੰਗੀ ਤਰ੍ਹਾਂ ਸ਼ੈਲਫ ਲਾਈਫ ਵੇਖਣੀ, ਉਹਦੀ ਕੁਆਲਿਟੀ ਮੇਨਟੇਨ ਕਰਨੀ, ਕਿਉਂਕਿ ਜੇ ਤੁਸੀਂ ਪ੍ਰੋਡਕਟ ਆਪਣਾ ਮਾਰਕੀਟ 'ਚ ਲੈ ਰਹੇ ਹੋ, ਕੋਈ ਵੀ ਖਰੀਦਦਾਰ ਸਭ ਤੋਂ ਪਹਿਲਾਂ ਤੁਹਾਡਾ ਪ੍ਰੋਡਕਟ ਵੇਖਦਾ, ਉਹਦਾ ਲੇਬਲ, ਉਹਦੀ ਬ੍ਰੈਂਡਿੰਗ ਪੈਕਿੰਗ ਦੇਖਦਾ, ਫਿਰ ਜੇ ਉਹਨੇ ਦੂਸਰੀ ਵਾਰ ਉਹਨੂੰ ਖਰੀਦਣਾ, ਉਹਦੀ ਗੁਣਵੱਤਾ ਕਿਹੋ ਜਿਹੀ ਆ। ਸੋ ਤੁਹਾਨੂੰ ਬ੍ਰੈਂਡਿੰਗ, ਲੇਬਲਿੰਗ, ਪੈਕੇਜਿੰਗ ਦਾ ਵੀ ਧਿਆਨ ਰੱਖਣਾ ਪੈਣਾ, ਤੁਹਾਨੂੰ ਉਹਦੀ ਗੁਣਵੱਤਾ ਦਾ ਵੀ ਧਿਆਨ ਰੱਖਣਾ ਪੈਣਾ, ਤਾਂ ਕਿ ਜੇ ਕੋਈ ਖਰੀਦਦਾਰ ਉਹਨੂੰ ਲੈ ਕੇ ਜਾ ਰਿਹਾ, ਉਹ ਵਾਪਸ ਫਿਰ ਹੀ ਖਰੀਦਣ ਆਊਗਾ ਜੇ ਉਹਨੂੰ ਗੁਣਵੱਤਾ ਉਹਦੇ ਮਾਪਦੰਡ ਦੇ ਅਨੁਸਾਰ ਮਿਲਦੀ ਹੋਊਗੀ।

0: ਡਾਕਟਰ ਅਰਸ਼ਦੀਪ ਜੀ ਮੇਰਾ ਅਗਲਾ ਸਵਾਲ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਮਿਲਟਸ ਜਾਂ ਮੋਟੇ ਅਨਾਜ ਜਿਹੜੇ ਨੇ ਉਹਨਾਂ ਤੋਂ ਕਿਹੜੇ ਕਿਹੜੇ ਉਤਪਾਦ ਬਣਾਏ ਜਾ ਸਕਦੇ ਨੇ
1: ਵਿਪਨ ਜੀ ਅੱਜ ਦੇ ਸਮੇਂ ਦੇ ਵਿੱਚ ਮਿਲਟ ਇੱਕ ਬਹੁਤ ਉੱਭਰ ਕੇ ਆ ਰਹੇ ਨੇ ਅਨਾਜ ਵੀ ਸਿਹਤ ਦੇ ਲਈ ਚੰਗੇ ਨੇ ਗੁਣਕਾਰੀ ਨੇ ਮਿਲਟ ਦੀ ਪ੍ਰੋਸੈਸਿੰਗ ਆਪਾਂ ਹਰ ਤਰੀਕੇ ਨਾਲ ਕਰ ਸਕਦੇ ਹਾਂ ਚਾਹੇ ਉਹਨਾਂ ਨੂੰ ਪੁੰਗਰਾ ਕੇ ਵਰਤੋਂ 'ਚ ਲਿਆਉਣਾ ਵਾ ਉਹਨਾਂ ਦਾ ਆਟਾ ਤਿਆਰ ਕਰਨਾ ਉਹਨਾਂ ਨੂੰ ਖਮੀਰੀਕਰਨ ਕਰਨਾ ਉਸ ਤੋਂ ਇਲਾਵਾ ਜਦੋਂ ਵੀ ਚੀਜ਼ ਪ੍ਰੋਸੈਸ ਹੋ ਗਈ ਤੁਸੀਂ ਉਹਨੂੰ ਨੋਰਮਲ ਆਟੇ ਦੀ ਤਰ੍ਹਾਂ ਆਪਾਂ ਹਰ ਤਰੀਕੇ ਨਾਲ ਪ੍ਰੋਸੈਸ ਕਰ ਸਕਦੇ ਹਾਂ ਮਿਲਟ ਦੇ ਬਿਸਕੁਟ ਬਣਦੇ ਨੇ ਪਾਸਤਾ ਨੂਡਲਸ ਸਨੈਕਸ ਸਾਰੀਆਂ ਚੀਜ਼ਾਂ ਬਣਦੀਆਂ ਨੇ ਕਈ ਵਾਰੀ ਮਿਲਟਸ ਨੂੰ ਆਪਾਂ ਸਿੱਧਾ ਨਹੀਂ ਕੰਜ਼ਮਪਸ਼ਨ ਕਰਦੇ ਸਿੱਧਾ ਲੋਕ ਖਾਣ ਦੇ ਵਿੱਚ ਨਹੀਂ ਲੈ ਕੇ ਆਉਂਦੇ ਤੁਸੀਂ ਉਹਨੂੰ ਨੋਰਮਲ ਕਣਕ ਦੇ ਆਟੇ ਦੇ ਵਿੱਚ ਮਿਕਸ ਕਰਕੇ ਵੀ ਰੈਗੂਲਰ ਵਰਤੋਂ ਵਿੱਚ

ਬਾਰੇ ਹੋਰ ਜਾਣਕਾਰੀ ਲਈ ਆਪਣੇ ਨੇੜਲੇ ਖੇਤੀਬਾੜੀ ਵਿਭਾਗ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਖੇਤੀਬਾੜੀ ਵਿਸਥਾਰ ਅਧਿਕਾਰੀ ਨਾਲ ਸੰਪਰਕ ਕਰੋ ਜਨ ਹਿੱਤ ਵਿੱਚ ਜਾਰੀ ਕਰਤਾ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ

ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫਾਰਮ ਟੂ ਸਿਟੀ ਤੇ ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਹੈ ਖੇਤੀ ਆਧਾਰਿਤ ਉਤਪਾਦ ਕਿਸਾਨਾਂ ਲਈ ਆਮਦਨ ਵਧਾਉਣ ਦਾ ਸਾਧਨ ਤੇ ਇਸ ਦੇ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕਰ ਰਹੇ ਨੇ ਸਾਡੇ ਅੱਜ ਦੇ ਮਾਹਰ ਡਾਕਟਰ ਅਰਸ਼ਦੀਪ ਸਿੰਘ ਜੀ ਜੋ ਕਿ ਆਏ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਸੋ ਡਾਕਟਰ ਸਾਹਿਬ ਆਪਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਆਮਦਨ ਨੂੰ ਵਧਾਇਆ ਜਾ ਸਕਦਾ ਹੈ ਫੂਡ ਪ੍ਰੋਸੈਸਿੰਗ ਦੇ ਜ਼ਰੀਏ ਵੀ ਸੋ ਇੱਥੇ ਹੁਣ ਗੱਲ ਆ ਜਾਂਦੀ ਹੈ

0: ਜਦੋਂ ਅਸੀਂ ਪ੍ਰੋਸੈਸਿੰਗ ਕਰਨੀ ਉਹਦੇ ਵਾਸਤੇ ਸਾਨੂੰ ਮੈਨ ਪਾਵਰ ਚਾਹੀਦੀ ਹੈ। ਸੋ ਮੇਰਾ ਅਗਲਾ ਸਵਾਲ ਹੈ ਜੀ ਕਿ ਕੀ ਕਿਸਾਨਾਂ ਦੀਆਂ ਮਹਿਲਾ ਸਵੈ ਸਹਾਇਕ ਗਰੁੱਪਾਂ ਲਈ ਵੀ ਇਹ ਖੇਤਰ ਲਾਹੇਵੰਦ ਹੁੰਦਾ ਹੈ?
1: ਜੀ, ਜਿਹੜੀਆਂ ਵੀ ਆਪਣੀਆਂ ਮਹਿਲਾਵਾਂ ਵਾ ਉਹ ਪੁਰਾਤਨ ਸਮੇਂ ਤੋਂ ਘਰਾਂ ਦੇ ਵਿੱਚ ਚਾਰ ਚਟਨੀਆਂ ਮੁਰੱਬੇ ਬਣਾ ਰਹੀਆਂ, ਉਹਨਾਂ ਕੋਲ ਹੁਨਰ ਹੈਗਾ। ਸੋ ਜੇ ਆਪਾਂ ਗੱਲ ਕਰੀਏ ਉਹਨਾਂ ਦੇ ਲਈ ਲਾਹੇਵੰਦ ਧੰਦਾ, ਉਹਨਾਂ ਦੇ ਲਈ ਬਹੁਤ ਵਧੀਆ ਲਾਹੇਵੰਦ ਧੰਦਾ ਹੈਗਾ ਜਿਹੜੀਆਂ ਚੀਜ਼ਾਂ ਪ੍ਰੋਸੈਸਿੰਗ ਉਹ ਘਰੇਲੂ ਪੱਧਰ 'ਤੇ ਕਰ ਰਹੀਆਂ ਵਾ, ਉਹਦੇ ਵਿੱਚ ਹੋਰ ਤਕਨੀਕੀ ਜਾਣਕਾਰੀ ਲੈ ਕੇ, ਯੂਨੀਵਰਸਿਟੀ ਤੋਂ ਆਪਣੀ ਜਾਣਕਾਰੀ ਲੈ ਕੇ ਉਹ ਇਹਨੂੰ ਇੱਕ ਛੋਟੇ ਲਘੂ ਉਦਯੋਗ ਵਿੱਚ ਬਦਲ ਸਕਦੇ ਆ। ਇਹਦੇ ਲਈ ਯੂਨੀਵਰਸਿਟੀ ਉਹਨਾਂ ਨੂੰ ਵੱਖ ਵੱਖ ਤਰੀਕਿਆਂ ਦੀਆਂ ਟ੍ਰੇਨਿੰਗਾਂ ਪ੍ਰੋਵਾਈਡ ਕਰਦੀਆਂ ਨੇ, 3 to 5 ਦਿਨ ਦੀਆਂ ਟ੍ਰੇਨਿੰਗਾਂ ਹੁੰਦੀਆਂ ਨੇ, ਉਹ ਲੈ ਸਕਦੇ ਹੋ। ਤੁਸੀਂ ਆਲਰੇਡੀ ਕੋਈ ਕੰਮ ਕਰਦੇ ਪਏ ਹੋ, ਤੁਹਾਨੂੰ ਉਹਦੇ ਬਾਰੇ ਕੋਈ ਤਕਨੀਕੀ ਜਾਣਕਾਰੀ ਚਾਹੀਦੀ ਆ। ਕਈ ਵਾਰੀ ਆਪਾਂ ਗੱਲ ਕਰਦੇ ਹਾਂ ਵੀ ਚੀਜ਼ ਆਪਾਂ ਬਣਾ ਲੈਂਦੇ ਹਾਂ, ਬਟ ਆਪਾਂ ਨੂੰ ਮੰਡੀ ਕਰਨ ਦੇ ਹਿਸਾਬ ਨਾਲ ਜਾਂ ਮਾਰਕੀਟ ਦੇ ਹਿਸਾਬ ਨਾਲ ਉਹਦੀ ਸਹੀ ਜਾਣਕਾਰੀ ਨਹੀਂ ਹੁੰਦੀ। ਸੋ ਉਹ ਜਾਣਕਾਰੀ ਵੀ ਯੂਨੀਵਰਸਿਟੀ ਇਹਨਾਂ ਨੂੰ ਪ੍ਰਦਾਨ ਕਰਦੀ ਆ। ਅਤੇ ਇਹਨਾਂ ਦੇ ਲਈ ਜਿਹੜੀਆਂ ਸਵੈ ਸਹਾਈ ਸੰਸਥਾਵਾਂ ਨੇ ਬੀਬੀਆਂ ਦੀਆਂ, ਯੂਨੀਵਰਸਿਟੀ ਜਦੋਂ ਕਿਸਾਨ ਮੇਲੇ ਲਾਉਂਦੀ ਆ ਉਹਨਾਂ ਦੇ ਵਿੱਚ ਆਪਣੇ ਸਟੋਲ ਲਾ ਕੇ ਆਪਣੇ ਪ੍ਰੋਡਕਟ ਨੂੰ ਸੇਲ ਕਰ ਸਕਦੀਆਂ ਨੇ। ਵੱਖ ਵੱਖ ਤਰ੍ਹਾਂ ਦੇ ਲੋਕ ਆਉਂਦੇ ਨੇ ਯੂਨੀਵਰਸਿਟੀ ਦੇ ਕਿਸਾਨ ਮੇਲਿਆਂ ਦੇ ਵਿੱਚ, ਉੱਥੇ ਆਪਣਾ ਪ੍ਰੋਡਕਟ ਵੇਚ ਸਕਦੇ ਨੇ, ਆਪਣੀ ਮਾਰਕੀਟਿੰਗ ਕਰ ਸਕਦੇ ਨੇ, ਆਪਣਾ ਮੰਡੀਕਰਨ ਵਧੀਆ ਕਰ ਸਕਦੇ ਨੇ।

0: ਡਾਕਟਰ ਅਰਸ਼ਦੀਪ ਸਿੰਘ ਜੀ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਇਸ ਸਭ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਕੀ ਖਾਸ ਯੋਗਦਾਨ ਹੈ ਜਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਕਿਸਾਨਾਂ ਦੀ ਸਹਾਇਤਾ ਕਿਵੇਂ ਕਰਦੀ ਹੈ?
1: ਬਿਪਨ ਜੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਖੋਜ ਕਰਦੀ ਹੈ, ਤਕਨੀਕੀ ਜਾਣਕਾਰੀ ਪ੍ਰਦਾਨ ਕਰਦੀ ਹੈ ਅਤੇ ਉਸ ਤੋਂ ਇਲਾਵਾ ਉਹਨਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਦੇ ਵਿੱਚ ਵੀ ਪੂਰਾ ਕੰਮ ਕਰਦੀ ਆ। ਇਸ ਦੇ ਲਈ ਜੇ ਪ੍ਰੋਸੈਸਿੰਗ ਐਂਡ ਵੈਲਿਊ ਐਡੀਸ਼ਨ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਵੱਖ ਵੱਖ ਟ੍ਰੇਨਿੰਗਾਂ ਪ੍ਰੋਵਾਈਡ ਕਰਦੀ ਆ। ਜਿਹੜਾ ਵੀ ਕੰਮ ਲੈਬ 'ਚ ਲੈਬੋਰਟਰੀਆਂ ਦੇ ਵਿੱਚ ਹੁੰਦਾ ਵਾ ਉਹਨਾਂ ਨੂੰ ਕਿਸਾਨਾਂ ਤੱਕ, ਉੱਦਮੀਆਂ ਤੱਕ ਪਹੁੰਚਾਉਣ ਦਾ ਆਪਣਾ ਮਾਰਗਦਰਸ਼ਨ ਕਰਦੀ ਆ। ਸੋ ਉਹਦੇ ਲਈ ਯੂਨੀਵਰਸਿਟੀ ਕੋਲ ਫੂਡ ਇੰਡਸਟਰੀ ਬਿਜ਼ਨਸ ਇਨਕੂਬੇਸ਼ਨ ਸੈਂਟਰ ਹੈਗਾ ਜੀ, ਜਿਹਦਾ ਮੁੱਖ ਉਦੇਸ਼ ਇਹੋ ਆ ਵੀ ਕੋਈ ਵੀ ਕਿਸਾਨ ਭਰਾ, ਬੀਬੀ, ਭੈਣ, ਉੱਦਮੀ, ਜਿੰਨੇ ਵੀ ਪ੍ਰੋਸੈਸਿੰਗ ਰਿਲੇਟਡ ਕੋਈ ਵੀ ਕੰਮ ਕਰਨਾ ਉਹ ਯੂਨੀਵਰਸਿਟੀ ਨਾਲ ਆ ਕੇ ਰਾਬਤਾ ਕਰ ਸਕਦਾ ਵਾ। ਫੂਡ ਇੰਡਸਟਰੀ ਸੈਂਟਰ ਕੀ ਕਰਦਾ ਵਾ, ਤੁਹਾਨੂੰ ਤਕਨੀਕੀ ਜਾਣਕਾਰੀ ਪ੍ਰਦਾਨ ਕਰਦਾ, ਟ੍ਰੇਨਿੰਗ ਪ੍ਰਦਾਨ ਕਰਦਾ, ਜਿਹਦੇ ਵਿੱਚ ਤੁਹਾਨੂੰ ਹੱਥੀਂ ਕੰਮ ਸਿਖਾਇਆ ਜਾਂਦਾ ਵਾ। ਜੇ ਤੁਹਾਡੀ ਕੋਈ ਹੈਗੀ ਆ, ਤੁਸੀਂ ਪਰਟੀਕੂਲਰ ਕਿਸੇ ਵੀ ਇੱਕ ਚੀਜ਼ ਦੇ ਵਿੱਚ ਆਪਣਾ ਕੰਮ ਕਰਨਾ ਚਾਹੁੰਦੇ ਹੋ, ਉਹਦੇ ਬਾਰੇ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ
0: ਜੀ।
1: ਉਸ ਤੋਂ ਇਲਾਵਾ ਤੁਸੀਂ ਕੰਮ ਕਰ ਲਿਆ, ਤੁਹਾਨੂੰ ਸਮਝ ਆ ਗਈ ਮੈਂ ਕਿਵੇਂ ਕਰਨਾ ਆ, ਬਟ ਤੁਹਾਨੂੰ ਮੰਡੀ ਕਰਨ ਦੇ ਹਿਸਾਬ ਨਾਲ ਉਹਨੂੰ ਪ੍ਰੋਡਕਟ ਨੂੰ ਕਿਵੇਂ ਲੈ ਕੇ ਜਾਣਾ, ਉਹਦੇ ਕੀ ਮਾਪਦੰਡ ਨੇ, ਉਹਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਆ, ਉਹਦੇ ਬਾਰੇ ਟ੍ਰੇਨਿੰਗ ਦਿੱਤੀ ਜਾਂਦੀ ਆ। ਫਿਰ ਕਈ ਵਾਰੀ ਆ ਜਾਂਦਾ ਵੀਰ ਜੀ, ਤੁਸੀਂ ਪ੍ਰੋਸੈਸਿੰਗ ਕਰ ਲਈ, ਤੁਹਾਨੂੰ ਤਕਨੀਕੀ ਜਾਣਕਾਰੀ ਹੈਗੀ, ਬਟ ਆਪਣੇ ਕੋਲ ਸ਼ੁਰੂ ਵਿੱਚ ਇੰਨੀ ਆਮਦਨ ਸਮਰੱਥਾ ਨਹੀਂ ਹੁੰਦੀ ਕਿ ਆਪਾਂ ਆਪਣੀ ਇੰਡਸਟਰੀ ਲਾ ਸਕੀਏ, ਆਪਣੀ ਮਸ਼ੀਨਰੀ ਲਾ ਸਕੀਏ। ਉਹਦੇ ਲਈ ਫੂਡ ਇੰਡਸਟਰੀ ਸੈਂਟਰ ਤੁਹਾਨੂੰ ਇੱਕ ਇਨਕੂਬੇਸ਼ਨ ਸਹੂਲਤ ਪ੍ਰਦਾਨ ਕਰਦਾ, ਮਤਲਬ ਕਿ ਤੁਸੀਂ ਆਪਣਾ ਰੋ ਮਟੀਰੀਅਲ, ਕੱਚਾ ਮਾਲ ਲੈ ਕੇ ਆ ਸਕਦੇ ਹੋ, ਚੀਜ਼ ਨੂੰ ਜਿਹੜੀ ਮਸ਼ੀਨਰੀ ਅਵੇਲੇਬਲ ਆ ਫੂਡ ਇੰਡਸਟਰੀ ਸੈਂਟਰ ਕੋਲ, ਤੁਸੀਂ ਉੱਥੇ ਲਿਆ ਕੇ ਉਹਨੂੰ ਪ੍ਰੋਸੈਸ ਕਰਕੇ ਉਹਨੂੰ ਪੈਕ ਕਰਕੇ ਲੈ ਕੇ ਜਾ ਸਕਦੇ ਹੋ। ਇਹਦੇ ਲਈ ਯੂਨੀਵਰਸਿਟੀ ਕਿਸੇ ਵੀ ਫਾਰਮਰ ਨੂੰ, ਐਂਟਰਪ੍ਰੀਨਿਓਰ ਨੂੰ ਓਪਨ ਆ, ਮਿਨੀਮਲ ਚਾਰਜਿਸ 'ਤੇ ਯੂਨੀਵਰਸਿਟੀ ਤੁਹਾਨੂੰ ਸਹੂਲਤਾਂ ਪ੍ਰਦਾਨ ਕਰਦੀ ਆ।

ਯੂਨੀਵਰਸਿਟੀ ਦਾ ਮੁੱਖ ਮੰਤਵ ਇਹੋ ਹੀ ਆ ਵੀ ਜੇ ਤੁਸੀਂ ਮਾਰਕੀਟਿੰਗ 'ਚ ਆਉਣਾ ਵਾ, ਪਹਿਲਾਂ ਆਪਣੇ ਉਪਜ ਨੂੰ ਪਛਾਣੋ, ਉਹਦੀ ਮੰਡੀਕਰਨ ਨੂੰ ਪਛਾਣੋ, ਫਿਰ ਉਹਦੀ ਪ੍ਰੋਸੈਸਿੰਗ ਕਰੋ। ਇਸ ਦੇ ਲਈ ਯੂਨੀਵਰਸਿਟੀ ਦੇ ਫੂਡ ਇੰਡਸਟਰੀ ਸੈਂਟਰ ਦੇ ਵਿੱਚ ਆ ਕੇ ਤੁਸੀਂ ਆਪਣੇ ਪ੍ਰੋਡਕਟ ਨੂੰ ਪ੍ਰੋਸੈਸ ਕਰ ਸਕਦੇ ਹੋ, ਮਾਰਕੀਟ ਨੂੰ ਘੋਖ ਸਕਦੇ ਹੋ ਵੀ ਮੇਰਾ ਪ੍ਰੋਡਕਟ ਮਾਰਕੀਟ ਦੇ ਵਿੱਚ ਕਿਵੇਂ ਚੱਲ ਰਿਹਾ। ਤੁਹਾਡਾ ਜੇ ਪ੍ਰੋਡਕਟ ਦੀ ਮਾਰਕੀਟ 'ਚ ਮੰਗ ਆ ਰਹੀ ਹੈ, ਤੁਸੀਂ ਹੌਲੀ ਹੌਲੀ ਕਰਕੇ ਆਪਣੀ ਇਨਵੈਸਟਮੈਂਟ ਦੇ ਨਾਲ ਆਪਣਾ ਯੂਨਿਟ ਸਥਾਪਿਤ ਕਰ ਸਕਦੇ ਹੋ। ਉਨੇ ਸਮੇਂ ਤੱਕ ਤੁਸੀਂ ਫੂਡ ਇੰਡਸਟਰੀ ਸੈਂਟਰ ਦੀ ਸਹੂਲਤ ਲੈ ਕੇ ਆਪਣੇ ਪ੍ਰੋਡਕਟ ਨੂੰ ਬਣਾ ਕੇ ਮੰਡੀਕਰਨ ਕਰ ਸਕਦੇ ਹੋ। ਉਸ ਤੋਂ ਇਲਾਵਾ ਕਈ ਵਾਰੀ ਆਪਣੇ ਕੋਲ ਫਾਰਮਰ ਜਾਂ ਕਿਸਾਨ ਆਉਂਦੇ ਨੇ ਜਿਹੜੇ ਕਹਿੰਦੇ ਨੇ ਵੀ ਸਾਡਾ ਪ੍ਰੋਡਕਟ ਰੈਡੀ ਆ ਪਰ ਸਾਨੂੰ ਮੰਡੀਕਰਨ ਦੇ ਹਿਸਾਬ ਨਾਲ ਜਾਣਕਾਰੀ ਦਿੱਤੀ ਜਾਵੇ। ਸੋ ਉਹਨਾਂ ਨੂੰ ਉਹਦੀ ਪੈਕੇਜਿੰਗ, ਉਹਦੀ ਲੇਬਲਿੰਗ, ਉਹਦੀ ਬ੍ਰੈਂਡਿੰਗ ਕਿਵੇਂ ਕਰਨੀ ਆ, ਤੁਸੀਂ ਪ੍ਰੋਡਕਟ ਨੂੰ ਜਦੋਂ ਮਾਰਕੀਟ 'ਚ ਲੈ ਕੇ ਜਾਣਾ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਆ, ਲੇਬਲ ਦੇ ਉੱਪਰ ਤੁਸੀਂ ਕਿਹੜੇ ਕਲੇਮ ਲੈ ਸਕਦੇ ਹੋ, ਕਿਹੜੇ ਨਹੀਂ ਲੈ ਸਕਦੇ, ਜਿਹੜੇ ਆਪਣੇ ਨਿਊਟ੍ਰੀਸ਼ਨਲ ਤੱਤ ਹੁੰਦੇ ਨੇ ਆਪਾਂ ਕਹਿੰਦੇ ਹਾਂ ਇਹਦੇ ਵਿੱਚ ਕਿੰਨੇ ਪਰਸੈਂਟ ਜਿਹੜੇ ਖਣਿਜ ਆ, ਕਿੰਨੇ ਪਰਸੈਂਟ ਹੈਗੇ ਆ, ਉਹ ਆਪਾਂ ਉਹਦੇ ਵਿੱਚ ਲੇਬਲਿੰਗ ਦੇ ਵਿੱਚ ਕਿਵੇਂ ਮੈਨਸ਼ਨ ਕਰਨੇ ਆ, ਗਾਹਕਾਂ ਨੂੰ ਕਿਵੇਂ ਖਿੱਚਣਾ ਆਪਣੇ ਪ੍ਰੋਡਕਟ ਵੱਲ, ਉਹਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਆ। ਤੁਸੀਂ ਪ੍ਰੋਡਕਟ ਬਣਾ ਲਿਆ, ਆਪਾਂ ਕਹਿ ਦਿੰਦੇ ਹਾਂ ਜੀ 3 ਮਹੀਨੇ ਦੀ ਲਾਈਫ ਆ, 6 ਮਹੀਨੇ ਦੀ ਲਾਈਫ ਆ, ਉਹ ਕਿਵੇਂ ਟੈਸਟ ਕਰਨੀ ਆ, ਉਹਦੇ ਬਾਰੇ ਟੈਸਟਿੰਗ ਰਿਲੇਟਡ ਜਾਣਕਾਰੀ ਦਿੱਤੀ ਜਾਂਦੀ ਆ, ਅਤੇ ਉਹਨਾਂ ਨੂੰ ਇਹ ਦੱਸਿਆ ਜਾਂਦਾ ਵੀ ਤੁਸੀਂ ਆਪਣੇ ਪ੍ਰੋਡਕਟ ਨੂੰ ਸਹੀ ਤਰ੍ਹਾਂ, ਸਹੀ ਉੱਦਮੀ ਨੂੰ, ਸਹੀ ਉੱਦਮ ਤੱਕ ਕਿਵੇਂ ਲੈ ਕੇ ਜਾਣਾ, ਉਹਦੇ ਬਾਰੇ ਜਾਣਕਾਰੀ ਦਿੱਤੀ।

0: ਸੋ ਬਹੁਤ ਹੀ ਵਧੀਆ ਲੱਗਾ ਡਾਕਟਰ ਸਾਹਿਬ ਤੁਹਾਡੇ ਨਾਲ ਅੱਜ ਦੇ ਇਸ ਵਿਸ਼ੇ ਦੇ ਸੰਬੰਧਿਤ ਜਾਣਕਾਰੀ ਹਾਸਿਲ ਕਰਕੇ ਸੋ ਡਾਕਟਰ ਸਾਹਿਬ ਜਾਂਦੇ ਜਾਂਦੇ ਸਾਡੇ ਅੱਜ ਦੇ ਕਿਸਾਨਾਂ ਨੂੰ ਸਾਡੇ ਕਿਸਾਨ ਵੀਰਾਂ ਭੈਣਾਂ ਨੂੰ ਤੁਸੀਂ ਕੀ ਖਾਸ ਮੈਸੇਜ ਦੇਣਾ ਚਾਹੁੰਦੇ ਹੋ
1: ਮੈਂ ਅੱਜ ਦੇ ਇਸ ਪ੍ਰੋਗਰਾਮ ਰਾਹੀਂ ਸਾਰਿਆਂ ਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਵਾਂ ਵੀ ਤੁਹਾਨੂੰ ਉਤਪਾਦ ਕਰਨ ਦੇ ਨਾਲ ਨਾਲ ਉੱਦਮੀ ਬਣਨਾ ਵੀ ਚਾਹੀਦਾ ਸਮੇਂ ਦੀ ਲੋੜ ਆ ਆਪਾਂ ਜਿਹੜਾ ਵੀ ਆਪਣੇ ਕੋਲ ਆਈਡੀਆ ਹੈਗਾ ਆਪਾਂ ਉਹਨੂੰ ਸਿਰਫ ਆਪਣੇ ਤੱਕ ਸੀਮਤ ਨਾ ਰੱਖੀਏ ਆਈਡੀਏ ਨੂੰ ਆਪਾਂ ਪ੍ਰੋਸੈਸ ਕਰੀਏ ਉਹਦੇ ਤੋਂ ਪ੍ਰੋਡਕਟ ਬਣਾਈਏ ਤਾਂ ਕਿ ਆਪਾਂ ਇੱਕ ਛੋਟੇ ਉੱਦਮੀ ਜਾਂ ਕਾਰੋਬਾਰੀ ਦੇ ਤੌਰ 'ਤੇ ਸਥਾਪਿਤ ਕਰ ਸਕੀਏ ਆਪਣੇ ਆਪ ਨੂੰ ਕਿਉਂਕਿ ਮੌਜੂਦਾ ਸਮਾਂ ਜਿਹੜਾ ਹੈਗਾ ਉਹ ਸਿਰਫ ਉਤਪਾਦਨ ਵਧਾਉਣ ਦਾ ਨਹੀਂ ਗਾ ਸਗੋਂ ਜਿਹੜਾ ਉਤਪਾਦ ਆਪਣੇ ਕੋਲ ਹੈਗਾ ਉਹਦਾ ਮੁੱਲ ਵਧਾ ਕੇ ਉਹਦੇ ਤੋਂ ਵੱਧ ਤੋਂ ਵੱਧ ਆਮਦਨ ਪ੍ਰਾਪਤ ਕਰਨ ਦਾ ਸਮਾਂ ਹੈਗਾ ਜੀ
0: ਜੀ ਡਾਕਟਰ ਅਰਸ਼ਦੀਪ ਸਿੰਘ ਜੀ ਅੱਜ ਤੁਸੀਂ ਖੇਤੀ ਆਧਾਰਿਤ ਉਤਪਾਦਾਂ ਅਤੇ ਉਹਨਾਂ ਦੀ ਪ੍ਰੋਸੈਸਿੰਗ ਅਤੇ ਵੈਲਿਊ ਐਡੀਸ਼ਨ ਨਾਲ ਜੁੜੀ ਬਹੁਤ ਹੀ ਲਾਹੇਵੰਦ ਜਾਣਕਾਰੀ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ ਤੁਸੀਂ ਬੜੇ ਹੀ ਸੌਖੇ ਢੰਗ ਨਾਲ ਸਮਝਾਇਆ ਕਿ ਕਿਸ ਤਰ੍ਹਾਂ ਕਿਸਾਨ ਆਪਣੀ ਪੈਦਾਵਾਰ ਨੂੰ ਸਿਰਫ ਕੱਚੇ ਰੂਪ ਵਿੱਚ ਵੇਚਣ ਦੀ ਬਜਾਏ ਉਸ ਤੋਂ ਮੁੱਲ ਵਧੇਰੇ ਉਤਪਾਦ ਤਿਆਰ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਨੇ ਅੱਜ ਦੀ ਗੱਲਬਾਤ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਖੇਤੀ ਵਿੱਚ ਵੈਲਿਊ ਐਡੀਸ਼ਨ ਅਤੇ ਫੂਡ ਪ੍ਰੋਸੈਸਿੰਗ ਕਿਸਾਨਾਂ ਲਈ ਆਮਦਨ ਵਧਾਉਣ ਦਾ ਇੱਕ ਮਹੱਤਵਪੂਰਨ ਸਾਧਨ ਬਣ ਸਕਦੇ ਹਨ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਅਰਸ਼ਦੀਪ ਸਿੰਘ ਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਅਤੇ ਸਾਡੇ ਸਰੋਤਿਆਂ ਨੂੰ ਇੰਨੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ
1: ਬਹੁਤ ਬਹੁਤ ਧੰਨਵਾਦ ਵਿਪਨ ਜੀ
0: ਜੀ ਸੋ ਦੋਸਤੋ ਉਮੀਦ ਹੈ ਕਿ ਅੱਜ ਦੀ ਇਹ ਗੱਲਬਾਤ ਤੁਹਾਡੇ ਲਈ ਜ਼ਰੂਰ ਲਾਹੇਵੰਦ ਰਹੀ ਹੋਵੇਗੀ ਅਤੇ ਤੁਹਾਨੂੰ ਆਪਣੀ ਖੇਤੀ ਪੈਦਾਵਾਰ ਤੋਂ ਵਧੇਰੇ ਆਮਦਨ ਕਮਾਉਣ ਲਈ ਨਵੇਂ ਵਿਚਾਰ ਵੀ ਮਿਲੇ ਹੋਣਗੇ ਇਸੇ ਉਮੀਦ ਦੇ ਨਾਲ ਅਤੇ ਇੱਕ ਨਵੇਂ ਵਿਚਾਰ ਦੇ ਨਾਲ ਅੱਜ ਦੇ ਫਾਰਮ ਟੂ ਸਿਟੀ ਪ੍ਰੋਗਰਾਮ ਨੂੰ ਹੁਣ ਇੱਥੇ ਹੀ ਸਮਾਪਤ ਕਰਨ ਦੀ ਮੈਨੂੰ ਦਿਓ ਇਜਾਜ਼ਤ ਜਲਦ ਮੁਲਾਕਾਤ ਦੇ ਵਾਅਦੇ ਦੇ ਨਾਲ ਮੈਂ ਤੁਹਾਨੂੰ ਫਿਰ ਮਿਲਾਂਗਾ ਤੁਹਾਡਾ ਦੋਸਤ ਵਿਪਨ ਸੁਮਨ ਤਦ ਤੱਕ

0: त्वचा का पोषण करे, उसे कोमल, सौम्य और उज्जवल बनाए। वीको टर्मरिक क्रीम, मैंने चुनी खूबसूरती।
1: हाँ, ये हेलमेट अच्छा है, सेफ है क्या?
2: चिंता मत कीजिए, इस हेलमेट पर ISI मार्क है।
1: और मुझे कैसे पता चलेगा कि ये असली है?
2: BIS केयर ऐप से, जहाँ आपको ये इम्पोर्टेंट डिटेल एक ही क्लिक में मिल जाएगी।
3: बनिए जागरूक ग्राहक और कोई भी प्रोडक्ट खरीदने से पहले उसकी प्रामाणिकता चेक करने के लिए आज ही डाउनलोड करें BIS केयर ऐप।
4: ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 ਮੈਗਾਹਰਟਜ਼ ਤੇ। ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 25 ਸਾਲਾਂ ਤੋਂ ਜਨਤਾ ਤੋਂ ਮਿਲਿਆ ਵਿਸ਼ਵਾਸ ਅਤੇ ਇਸ ਸਮੇਂ ਦੌਰਾਨ ਉਹਨਾਂ ਨੂੰ ਮਿਲਿਆ ਤਜਰਬਾ ਉਹਨਾਂ ਦੀ ਸਭ ਤੋਂ ਵੱਡੀ ਪੂੰਜੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਰੂਗ੍ਰਾਮ ਵਿੱਚ ਵਿਕਸਿਤ ਭਾਰਤ ਸੰਕਲਪ ਸਭਾ ਤੋਂ ਸੇਵਾ ਜੋਤੀ ਯਾਤਰਾ ਦੀ ਸ਼ੁਰੂਆਤ ਕੀਤੀ। ਉਹਨਾਂ ਸ਼੍ਰੀ ਮੋਦੀ ਦੀ 25 ਸਾਲਾਂ ਦੀ ਯਾਤਰਾ ਨੂੰ ਗਰੀਬ ਭਲਾਈ ਅਤੇ ਭਾਰਤ ਗੌਰਵ ਦੀ ਯਾਤਰਾ ਦੱਸਿਆ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨੌਜਵਾਨਾਂ ਨੂੰ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦਾ ਸੱਦਾ ਦਿੱਤਾ। ਹਰਿਆਣਾ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਸੇਵਾ ਜੋਤੀ ਯਾਤਰਾਵਾਂ ਕੱਢੀਆਂ ਗਈਆਂ। ਅੰਬਾਲਾ ਵਿੱਚ ਊਰਜਾ ਮੰਤਰੀ ਅਨਿਲ ਵਿਜ ਨੇ ਹਰੇਕ ਨਾਗਰਿਕ ਨੂੰ ਸੇਵਾ ਦਾ ਪ੍ਰਣ ਲੈਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਿੰਗਾਪੁਰ ਦੀ ਆਪਣੀ ਫੇਰੀ ਦੌਰਾਨ ਪੰਜਾਬ ਅਤੇ ਹਰਿਆਣਾ ਮੂਲ ਦੇ ਉਦਯੋਗਪਤੀਆਂ ਨੂੰ ਹਰਿਆਣਾ ਵਿੱਚ ਨਿਵੇਸ਼ ਦੇ ਮੌਕਿਆਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਰਾਜ ਦੀਆਂ ਮੰਡੀਆਂ ਵਿੱਚ ਖਰੀਦੇ ਜਾ ਰਹੇ ਝੋਨੇ ਅਤੇ ਬਾਜਰੇ ਦੀ ਤੁਰੰਤ ਲਿਫਟਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਵਿੱਚ ਕੋਈ ਮੁਸ਼ਕਲ ਨਾ ਆਵੇ। ਕੈਬਨਿਟ ਮੰਤਰੀ ਸ਼੍ਰੀਮਤੀ ਸ਼ਰੂਤੀ ਚੌਧਰੀ ਨੇ ਅੱਜ ਭਿਵਾਨੀ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਫਸਲ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ। ਉਹਨਾਂ ਮੰਡੀ ਵਿੱਚ ਗੇਟ ਪਾਸ ਦੇ ਬਾਇਓਮੈਟ੍ਰਿਕ ਸਿਸਟਮ ਦੀ ਜਾਂਚ ਵੀ ਕੀਤੀ। ਅੱਜ ਗੁਰੂਗ੍ਰਾਮ ਵਿੱਚ ਆਯੋਜਿਤ ਵਿਕਾਸ ਭਾਰਤ ਸੰਕਲਪ ਸਭਾ ਦੀ ਸਮਾਪਤੀ ਤੋਂ ਬਾਅਦ ਭਾਜਪਾ ਦੀ ਸੂਬਾ ਪ੍ਰਧਾਨ ਡਾਕਟਰ ਅਰਚਨਾ ਗੁਪਤਾ ਨੇ ਖੁਦ ਸਫਾਈ ਮੁਹਿੰਮ ਵਿੱਚ ਹਿੱਸਾ ਲੈਂਦਿਆਂ ਵਰਕਰਾਂ ਨੂੰ ਸਫਾਈ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਸੰਦੇਸ਼ ਦਿੱਤਾ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ 11 ਅਕਤੂਬਰ ਤੱਕ ਪੋਲਿੰਗ ਸਟੇਸ਼ਨਾਂ 'ਤੇ ਵਿਸ਼ੇਸ਼ ਨਾਮਜ਼ਦਗੀ ਕੈਂਪ ਲਗਾਏ ਜਾ ਰਹੇ ਨੇ ਤਾਂ ਕਿ ਜੋ ਯੋਗ ਨਾਗਰਿਕ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਨਹੀਂ ਕਰਵਾ ਸਕੇ ਉਹ ਆਪਣਾ ਨਾਮ ਦਰਜ ਕਰਵਾ ਸਕਣ। ਮੁੱਖ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ।
5: एड्स, HIV, ये सुनते ही भागने या मुंह घुमाने से कुछ नहीं बदलेगा। बदलेगा तब जब आप इसकी बात खुल के करोगे।
6: HIV एड्स जैसी बीमारियां गंभीर हैं, इसलिए इसके बारे में सब कुछ पता होना है जरूरी। ये क्या है, कैसे होती है और इससे कैसे बचा जा सकता है, तो आइए आपको बताएं HIV एड्स संक्रमण के कुछ मुख्य कारण।

0: ਹੁਣ ਤੁਸੀਂ ਸੁਣਿਆ ਹਰਭਜਨ ਮਾਨ ਨੂੰ।
1: ਵਈ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
1: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
1: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
0: ਲੋਨ ਸੁਣੋ ਅਨੁਰਾਧਾ ਪੌੜਵਾਲ ਦਾ ਗਾਇਆ ਗੀਤ।